0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
3: Sabrang Radio 94.7 Sunday sare listeners da bahut bahut swagat hai ji ajj de is khoobsurat sham de program jehda ki tusi every evening Monday Tuesday Thursday Friday sham nu 7 to 8 te Sunday 1 baje to laake 5 baje tak sunde ho ajj da program jehda ਹਮੇਸ਼ਾ ਦੀ ਤਰ੍ਹਾਂ 7 ਵਜੇ ਤੋਂ ਲੈ ਕੇ 8 ਵਜੇ ਤੱਕ ਚੱਲੇਗਾ ਅਤੇ ਜਿੱਥੇ ਸਾਡੇ ਕੋਲ ਗੈਸਟ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਉਸ ਤੋਂ ਇਲਾਵਾ ਥੋੜ੍ਹੀ ਜਿਹੀ ਕੁਇਕਲੀ ਵੈਦਰ ਦੇ ਬਾਰੇ ਵੀ ਅਪਡੇਟ ਕਰਾਂਗੇ ਉਹਦੇ ਨਾਲ ਨਾਲ ਤੁਹਾਨੂੰ ਪਤਾ ਵੀ ਕਾਫੀ ਦੁਨੀਆ ਭਰ ਦੀਆਂ ਖਬਰਾਂ ਜਿਹੜੀਆਂ ਸਪੈਸ਼ਲੀ ਸੋਕਰ ਦੇ ਨਾਲ ਵੀ ਰਲਦੀਆਂ ਮਿਲਦੀਆਂ ਆ ਰਹੀਆਂ ਨੇ ਜੋ ਕੁਛ ਵੀ ਹੋ ਸਕਿਆ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਬਟ ਗੈਸਟ ਜਿਹੜੇ ਨੇ ਉਹ ਆਲਰੇਡੀ ਪਹੁੰਚ ਚੁੱਕੇ ਆ ਸਟੂਡੀਓ 'ਚ ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਜਿਹੜੀਆਂ ਅੱਜ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕੀ ਕੁਛ ਹੋਣ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਿਹਦੇ ਬਾਰੇ ਕਾਫੀ ਇਨਫੋਰਮੇਸ਼ਨ ਜਿਹੜੀ ਉਹ ਸਾਡੇ ਕੋਲ ਵੈਸੇ ਨਹੀਂ ਹੈਗੀ ਰਾਈਟ ਨੋ ਬਟ ਇਹਨਾਂ ਕੋਲੋਂ ਜਾਣਾਂਗੇ ਕਿਉਂਕਿ ਯੋਗਾ ਡੇ ਜਿਹੜਾ ਜੀ ਉਹ ਚੱਲ ਕੇ ਆ ਰਿਹਾ ਇੱਥੇ ਆਲਰੇਡੀ ਸੋ ਯੋਗਾ ਡੇ ਦੇ ਮੌਕੇ ਦੇ ਉੱਤੇ ਆਪਾਂ ਨੂੰ ਯੋਗਾ ਦੇ ਨਾਲ ਰਿਲੇਟਡ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਜਾਣਾਂਗੇ ਇਹਨਾਂ ਕੋਲ ਕਿਉਂਕਿ ਕੀ ਕੁਛ ਇਨਫੋਰਮੇਸ਼ਨ ਜਿਹੜੀ ਹੈ ਲੈ ਕੇ ਆਏ ਆ ਅਤੇ ਆਪਾਂ ਆਪਣੀਆਂ ਗੱਲਾਂ ਬਾਤਾਂ ਤਾਂ ਕਰਾਂਗੇ ਕਿਉਂਕਿ ਇਹ ਪ੍ਰੋਗਰਾਮ ਤੁਹਾਨੂੰ ਪਤਾ ਵੀ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਆਪਾਂ ਪੇਸ਼ ਕਰਦੇ ਹਾਂ ਜੀ ਸੋ ਇਹਨਾਂ ਪ੍ਰੋਗਰਾਮਾਂ ਦੇ ਥਰੂ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਮੈਸੇਜ ਦੇਣਾ ਹੋਵੇ ਤਾਂ ਜ਼ਰੂਰ ਸਾਨੂੰ ਸੰਪਰਕ ਕਰ ਸਕਦੇ 4034000203 'ਤੇ ਅਤੇ ਉਹਦੇ ਨਾਲ ਨਾਲ ਪ੍ਰੋਗਰਾਮ ਦੇ ਵਿੱਚ ਜੇ ਕੋਈ ਖਬਰ ਜਾਂ ਕੋਈ ਗੱਲਬਾਤ ਸ਼ੇਅਰ ਕਰਨੀ ਚਾਹੋ ਤਾਂ ਜ਼ਰੂਰ ਸਾਡੇ ਨਾਲ ਆਪਣੀ ਗੱਲਬਾਤ ਜਿਹੜੀ ਹੈ ਤੁਸੀਂ ਕਰ ਸਕਦੇ ਹੋ ਕਿਉਂਕਿ ਮੇਰਾ ਫੋਨ ਨੰਬਰ ਹੈ ਜੀ 4034000203 ਅਤੇ ਇਸ ਨੰਬਰ 'ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਸ਼ੇਅਰ ਕਰਨੀ ਹੋਵੇ ਤਾਂ ਜ਼ਰੂਰ ਸਾਡੇ ਨਾਲ ਗੱਲਬਾਤ ਕਰੋ ਅਤੇ ਪਲੱਸ sabrang.ca 'ਤੇ ਵਿਜ਼ਿਟ ਕਰਕੇ ਇਹਨਾਂ ਬਾਰੇ ਹੋਰ ਜਾਣਕਾਰੀ ਜਿਹੜੀ ਹੈ ਉਹ ਵੀ ਤੁਸੀਂ ਲੈ ਸਕਦੇ ਹੋ ਅਤੇ ਪ੍ਰੋਗਰਾਮ ਜਿਹੜਾ ਵੈਸੇ ਮੇਰੀ ਕੋਸ਼ਿਸ਼ ਹੈ ਕਿ ਵੀ ਇਹਦੇ 'ਚ ਮੈਂ ਆਪਣੇ ਗੈਸਟ ਦੇ ਨਾਲ ਜਲਦੀ ਤੋਂ ਜਲਦੀ ਤੁਹਾਡੀ ਗੱਲਬਾਤ ਸ਼ੁਰੂ ਕਰਾਵਾਂ ਬਟ ਜਿੰਨੀ ਜਲਦੀ ਗੱਲਬਾਤ ਹੋ ਸਕੀ ਉਨੀ ਜਲਦੀ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਆਪਾਂ ਅਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੀਆਂ ਗੱਲਾਂ ਬਾਤਾਂ ਵੀ ਕਰਨੀਆਂ ਹੁੰਦੀਆਂ ਕਿਉਂਕਿ ਥਰੂ ਆਊਟ ਦਾ ਵੀਕ ਜਿਹੜੇ ਆ ਪ੍ਰੋਗਰਾਮ ਆਉਂਦੇ ਤਾਂ ਰਹਿੰਦੇ ਆ ਪਰ ਪ੍ਰੋਗਰਾਮਾਂ ਦੇ ਵਿੱਚ ਵੈਸੇ ਕਿਉਂਕਿ ਅੱਜ ਸਾਡੇ ਨਾਲ ਸਾਡੇ ਸਾਥੀ ਚਰਨਦੀਪ ਕੌਰ ਜੀ ਵੀ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਹੈ ਆਪਾਂ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਕੋਲ ਕੀ ਕੋਈ ਇਨਫੋਰਮੇਸ਼ਨ ਜਿਹੜੀ ਉਹ ਲੈ ਕੇ ਆਏ ਆ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਇੱਕ ਅੱਧਾ ਗਾਣਾ ਸੁਣ ਲੈਂਦੇ ਹਾਂ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਇਸ ਤੋਂ ਬਾਅਦ ਕਰਦੇ ਹਾਂ ਸਬਰੰਗ ਰੇਡੀਓ 94.7 FM 'ਤੇ ਜੀ

0: ਇੱਕ ਗੀਤ ਸੁਣ ਰਹੇ ਸੀ ਤੁਸੀਂ ਜੀ, ਪਰ ਤੁਹਾਨੂੰ ਪਤਾ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਸਾਡੇ ਕੋਲ ਗੈਸਟ ਹੁੰਦੇ ਨੇ ਉਹਦੇ ਨਾਲ ਨਾਲ ਖਬਰਾਂ ਦਾ ਸਿਲਸਿਲਾ ਵੀ ਜਿਹੜਾ ਜ਼ਿਆਦਾ ਜ਼ੋਰ ਸ਼ੋਰ ਉਹਨਾਂ ਦਾ, ਥੋੜੀ ਜਿਹੀ ਖਬਰਾਂ ਸੁਣ ਲੈਂਦੇ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਕਰਦੇ ਹਾਂ ਜੀ।
1: ਇਤਿਹਾਸਕ ਸਮਝੌਤੇ ਤੇ ਸਹੀ ਬੰਦ ਤੇ ਦਸਤਖਤ ਕਰ ਦਿੱਤੇ ਨੇ। ਫਰਾਂਸ 'ਚ G7 ਸਿਖਰ ਸੰਮੇਲਨ ਦੌਰਾਨ ਵਰਸਾਏ ਪੈਲਸ 'ਚ ਕਰਵਾਏ ਗਏ ਇੱਕ ਪ੍ਰੋਗਰਾਮ 'ਚ ਇਸ ਸ਼ਾਂਤੀ ਸਮਝੌਤੇ ਨੂੰ ਅੰਤਿਮ ਰੂਪ, ਵਿਦੇਸ਼ ਮੰਤਰਾਲੇ ਵੱਲੋਂ ਵੀ ਦੀ ਪੁਸ਼ਟੀ ਕੀਤੀ ਗਈ ਹੈ। ਇਸ ਇਤਿਹਾਸਕ

ਲੱਗ ਜਾਵੇਗੀ ਤੇ ਰਣਨੀਤਿਕ ਹਾਰਮੂਜ਼ ਨੂੰ ਵਪਾਰਕ ਜਹਾਜ਼ਾਂ ਲਈ ਮੁੜ ਖੋਲ ਦਿੱਤਾ ਜਾਵੇਗਾ। ਵੀਡੀਓ 'ਚ ਟਰੰਪ ਨੂੰ ਫਰਾਂਸ 'ਚ ਚੱਲ ਰਹੇ G7 ਸਿਖਰ ਸੰਮੇਲਨ ਦੌਰਾਨ ਵਕਾਰੀ ਵਰਸਾਈ ਪੈਲਸ 'ਚ ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੇ ਨਾਲ ਰਾਤ ਦੇ ਖਾਣੇ ਦੌਰਾਨ ਸਮਝੌਤਾ ਸਹੀਬੱਧ ਤੇ ਦਸਤਖਤ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵਾਈਟ ਹਾਊਸ ਨੇ ਟਰੰਪ ਵੱਲੋਂ ਦਸਤਾਵੇਜ਼ਾਂ ਤੇ ਦਸਤਖਤ ਕਰਦੇ ਹੋਏ ਇੱਕ ਵੀਡੀਓ ਸਾਂਝੀ ਕਰਕੇ ਇਸ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਹੈ। ਫਰਾਂਸੀਸੀ ਰਾਸ਼ਟਰਪਤੀ ਮੈਕਰੋਨ ਵੱਲੋਂ ਜਾਰੀ ਕੀਤੀ ਗਈ ਇਸ ਵੀਡੀਓ ਕਲਿੱਪ 'ਚ ਟਰੰਪ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ਇਰਾਨ ਅਮਰੀਕਾ ਵਿਚਾਲੇ ਸਮਝੌਤੇ ਤੇ ਦਸਤਖਤ ਹੋ ਚੁੱਕੇ ਨੇ, ਮੈਂ ਇਸ ਤੇ ਵਰਸਾਏ 'ਚ ਦਸਤਖਤ ਕੀਤੇ, ਬਸ ਦਸਤਖਤ ਕਰ ਦਿੱਤੇ, ਇਹ ਆਸਾਨ ਨਹੀਂ ਸੀ। ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਡਿਜੀਟਲ ਦਸਤਖਤਾਂ ਦੀ ਪੁਸ਼ਟੀ ਕਰਦੇ ਹੋਏ ਐਲਾਨ ਕੀਤਾ।

ਇਤਿਹਾਸਕ ਸ਼ਾਂਤੀ ਸਮਝੌਤਾ ਹੁਣ ਅਧਿਕਾਰਤ ਤੌਰ ਤੇ ਪ੍ਰਭਾਵਸ਼ਾਲੀ ਹੋ ਚੁੱਕਾ ਹੈ। ਅਧਿਕਾਰਤ ਤੌਰ ਤੇ ਜਾਰੀ ਕੀਤਾ ਗਿਆ ਇਹ ਸਮਝੌਤਾ ਐਤਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਸਹਿਮਤ ਹੋਏ ਮੂਲ ਢਾਂਚੇ ਦੇ ਹੀ ਸਮਾਨ ਹੈ, ਜਿਸ ਵਿਚ ਆਪਸੀ ਦੁਸ਼ਮਣੀ ਨੂੰ ਤੁਰੰਤ ਰੋਕਣ ਅਤੇ ਰਣਨੀਤਿਕ ਤੌਰ ਤੇ ਬੇਹੱਦ ਮਹੱਤਵਪੂਰਨ ਸਟ੍ਰੇਟ ਆਫ ਹੋਰਮੁਜ਼ ਨੂੰ ਫਿਰ ਤੋਂ ਵਪਾਰਕ ਜਹਾਜ਼ਾਂ ਲਈ ਖੋਲਣ ਦੀ ਦ੍ਰਿੜ ਵਚਨਬੱਧਤਾ ਦੀ ਰੂਪਰੇਖਾ ਦਿੱਤੀ ਗਈ ਹੈ। ਇਕ ਅਮਰੀਕੀ ਅਧਿਕਾਰੀ ਅਨੁਸਾਰ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਅਤੇ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਗੀਰ ਗਲੀਬਾਫ ਨੇ ਹਫ਼ਤੇ ਦੇ ਅੰਤ ਚ ਹੀ ਇਸ ਸ਼ੁਰੂਆਤੀ ਸ਼ਾਂਤੀ ਸਮਝੌਤੇ ਤੇ ਦਸਤਖਤ ਕਰ ਦਿੱਤੇ ਸਨ। ਹਾਲਾਂਕਿ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਤਹਿਤ ਇਸ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ਚ ਇਕ ਰਸਮੀ ਤੇ ਨਿੱਜੀ ਦਸਤਖਤ ਸਮਾਰੋਹ ਦਾ ਆਯੋਜਨ ਕੀਤਾ ਜਾਣਾ ਸੀ, ਪਰ ਡਿਜੀਟਲ ਮਾਧਿਅਮ ਰਾਹੀਂ ਇਸ ਨੂੰ ਅੰਤਿਮ ਰੂਪ ਦਿੱਤੇ ਜਾਣ ਕਾਰਨ ਇਸ ਸਮਾਂ ਸੀਮਾ ਚ ਤੇਜ਼ੀ ਆ ਗਈ। ਅਮਰੀਕਾ ਤੇ ਇਰਾਨ ਵਿਚਾਲੇ ਹੋਏ ਇਤਿਹਾਸਕ ਸਮਝੌਤੇ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਡੋਨਲਡ ਟਰੰਪ ਦੇ ਤੇਵਰ ਬਦਲੇ ਹੋਏ ਨਜ਼ਰ ਆ ਰਹੇ ਨੇ। ਜਿਸ ਇਰਾਨੀ ਮਿਜ਼ਾਈਲ ਪ੍ਰੋਗਰਾਮ ਨੂੰ ਟਰੰਪ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੇ ਸਨ, ਹੁਣ ਉਨ੍ਹਾਂ ਨੇ ਉਸੇ ਬਾਰੇ ਯੂ ਟਰਨ ਲੈਂਦਿਆਂ ਕਿਹਾ ਕਿ ਇਰਾਨ ਨੂੰ ਕੁਝ ਬੈਲਿਸਟਿਕ ਮਿਜ਼ਾਈਲਾਂ ਰੱਖਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। G7 ਸੰਮੇਲਨ ਦੌਰਾਨ ਫਰਾਂਸ ਚ ਇਸ ਫੈਸਲੇ ਦਾ ਬਚਾਅ ਕਰਦਿਆਂ ਟਰੰਪ ਨੇ ਕਿਹਾ ਕਿ ਜੇਕਰ ਸਾਊਦੀ ਅਰਬ ਅਤੇ ਕਤਰ ਵਰਗੇ ਦੇਸ਼ਾਂ ਕੋਲ ਮਿਜ਼ਾਈਲਾਂ ਹੋ ਸਕਦੀਆਂ ਨੇ ਤਾਂ ਇਰਾਨ ਨੂੰ ਵੀ ਅਨੁਪਾਤ ਚ ਕੁਝ ਮਿਜ਼ਾਈਲਾਂ ਰੱਖਣ ਦੀ ਛੋਟ ਮਿਲਣੀ ਚਾਹੀਦੀ ਹੈ। ਉਨ੍ਹਾਂ ਤਰਕ ਦਿੱਤਾ ਕਿ ਮਿਜ਼ਾਈਲਾਂ ਸਿਰਫ ਇਕ ਜਗ੍ਹਾ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ, ਜਦਕਿ ਪਰਮਾਣੂ ਹਥਿਆਰ ਪੂਰੀ ਦੁਨੀਆਂ ਨੂੰ ਤਬਾਹ ਕਰ ਸਕਦੇ ਨੇ। ਟਰੰਪ ਨੇ ਖੁਲਾਸਾ ਕੀਤਾ ਕਿ ਜੇਕਰ ਇਹ ਸਮਝੌਤਾ ਨਾ ਹੁੰਦਾ ਤਾਂ ਅਮਰੀਕਾ ਨੂੰ 3-4 ਹਫ਼ਤੇ ਹੋਰ ਬੰਬਾਰੀ ਕਰਨੀ ਪੈਂਦੀ, ਜਿਸ ਤੇ ਰੋਜ਼ਾਨਾ 500 ਤੋਂ 700 ਮਿਲੀਅਨ ਡਾਲਰ ਦਾ ਖਰਚ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਲਗਾਤਾਰ ਜੰਗ ਨਾਲ ਹੋਰਮੁਜ਼ ਸਟ੍ਰੇਟ ਹਮੇਸ਼ਾ ਲਈ ਬੰਦ ਹੋ ਸਕਦਾ ਸੀ, ਜਿਸ ਨਾਲ ਸੰਸਾਰਕ ਆਰਥਿਕਤਾ ਤਬਾਹ ਹੋ ਜਾਂਦੀ। ਇਸ ਲਈ ਸਮਝੌਤਾ ਕਰਨਾ ਆਰਥਿਕ ਪੱਖੋਂ ਜ਼ਰੂਰੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਮਝੌਤੇ ਚ ਇਰਾਨ ਨੂੰ ਆਪਣਾ ਉੱਚ ਸੰਵਰਧਿਤ ਯੂਰੇਨੀਅਮ ਸਟਾਕ ਸੌਂਪਣ ਲਈ ਨਹੀਂ ਕਿਹਾ ਗਿਆ। ਟਰੰਪ ਅਨੁਸਾਰ ਅਮਰੀਕਾ ਨੇ ਇਰਾਨ ਦੀਆਂ ਮੁੱਖ ਪਰਮਾਣੂ ਸਾਈਟਸ ਨੂੰ ਬੰਬਾਰੀ ਨਾਲ ਤਬਾਹ ਕਰ ਦਿੱਤਾ ਏ, ਜਿਸ ਕਾਰਨ ਉਹ ਇਸ ਮਲਬੇ ਹੇਠਾਂ ਦੱਬੇ ਸਟਾਕ ਤੱਕ ਪਹੁੰਚ ਨਹੀਂ ਸਕਦੇ। ਇਸ ਮੁੱਦੇ ਤੇ ਅਗਲੇ 60 ਦਿਨਾਂ ਚ ਸਵਿਟਜ਼ਰਲੈਂਡ ਚ ਚਰਚਾ ਹੋਵੇਗੀ। ਇਸ ਦੇ ਨਾਲ ਹੀ ਟਰੰਪ ਨੇ ਸਾਫ਼ ਚੇਤਾਵਨੀ ਦਿੱਤੀ ਹੈ ਕਿ ਇਹ ਸਮਝੌਤਾ ਉਦੋਂ ਤੱਕ ਹੀ ਹੈ ਜਦੋਂ ਤੱਕ ਇਰਾਨ ਇਸ ਦੀ ਪਾਲਣ ਕਰਦਾ ਏ। ਉਨ੍ਹਾਂ ਕਿਹਾ ਜੇਕਰ ਉਨ੍ਹਾਂ ਨੇ ਸ਼ਰਤਾਂ ਦੀ ਉਲੰਘਣਾ ਕੀਤੀ ਤਾਂ ਅਸੀਂ ਉਨ੍ਹਾਂ ਤੇ ਭਾਰੀ ਬੰਬਾਰੀ ਕਰਾਂਗੇ। ਫਿਲਹਾਲ ਇਰਾਨ ਨੂੰ ਤੇਲ ਨਿਰਯਾਤ ਚ ਕੁਝ ਰਾਹਤ ਦਿੱਤੀ ਗਈ ਹੈ। ਜਿੱਥੇ ਟਰੰਪ ਇਸ ਨੂੰ ਆਪਣੀ ਕੂਟਨੀਤਿਕ ਜਿੱਤ ਦੱਸ ਰਹੇ ਨੇ, ਉਥੇ ਹੀ ਅਮਰੀਕਾ ਦਾ ਅਹਿਮ ਸਹਿਯੋਗੀ ਇਜ਼ਰਾਈਲ ਇਸ ਸਮਝੌਤੇ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਿਹਾ। ਮਾਹਿਰਾਂ ਦਾ ਮੰਨਣਾ ਹੈ ਕਿ ਮਿਜ਼ਾਈਲਾਂ ਰੱਖਣ ਦੀ ਇਜਾਜ਼ਤ ਅਤੇ ਯੂਰੇਨੀਅਮ ਤੇ ਨਰਮੀ ਨਾਲ ਮੱਧ ਪੂਰਬ ਦੀ ਰਾਜਨੀਤੀ ਚ ਨਵਾਂ ਮੋੜ ਆ ਸਕਦਾ ਹੈ। ਰਾਈਟਰਸ ਦੀ ਤਾਜ਼ਾ ਜਾਂਚ ਮੁਤਾਬਕ ਡੋਨਲਡ ਟਰੰਪ ਦੇ ਦੂਜੇ ਕਾਰਜਕਾਲ ਦੇ ਵਿਚ ਆਈਸ ਡਿਟੈਂਸ਼ਨ ਸੈਂਟਰਾਂ ਅੰਦਰ ਪ੍ਰਵਾਸੀਆਂ ਦੀ ਮੌਤ ਦਰ ਦੁੱਗਣੀ ਤੋਂ ਵੱਧ ਹੋ ਗਈ ਹੈ। ਰਿਪੋਰਟ ਅਨੁਸਾਰ ਜਨਵਰੀ 2025 ਤੋਂ ਹੁਣ ਤੱਕ DHS ਹਿਰਾਸਤ ਚ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। 2009 ਤੋਂ 2024 ਤੱਕ ਔਸਤਨ ਹਰ 3848 ਡਿਟੈਨੀਜ਼ ਦੇ ਪਿੱਛੇ ਇੱਕ ਮੌਤ ਹੁੰਦੀ ਸੀ, ਪਰ ਹੁਣ ਇਹ ਦਰ ਹਰ 1630 ਡਿਟੈਨੀਜ਼ ਪਿੱਛੇ ਇੱਕ ਮੌਤ ਤੱਕ ਪਹੁੰਚ ਗਈ ਹੈ। ਇਹ ਅੰਕੜੇ UC ਬਰਕਲੇ ਅਤੇ ਡਿਪੋਟੇਸ਼ਨ ਡਾਟਾ ਪ੍ਰੋਜੈਕਟ ਵੱਲੋਂ FOIA ਰਾਹੀਂ ਇਕੱਠੇ ਕੀਤੇ ਗਏ ਨੇ ਅਤੇ ਵੀਰਾ ਇੰਸਟੀਚਿਊਟ ਆਫ ਜਸਟਿਸ ਵੱਲੋਂ ਵਿਸ਼ਲੇਸ਼ਣ ਕੀਤੇ ਗਏ। ਮਾਹਿਰਾਂ ਨੇ ਰਾਈਟਰਸ ਨੂੰ ਦੱਸਿਆ ਕਿ ਵੱਧ ਰਹੀਆਂ ਮੌਤਾਂ ਮੈਡੀਕਲ ਕੇਅਰ ਨਿਗਰਾਨੀ ਅਤੇ ਭੀੜ ਵਾਲੇ ਡਿਟੈਂਸ਼ਨ ਸਿਸਟਮ ਤੇ ਗੰਭੀਰ ਸਵਾਲ ਖੜੇ ਕਰਦੀਆਂ ਨੇ। ਆਈਸ ਡਿਟੈਂਸ਼ਨ ਦੀ ਗਿਣਤੀ 2026 ਦੀ ਸ਼ੁਰੂਆਤ ਚ ਲਗਭਗ 70,000 ਤੱਕ ਪਹੁੰਚਣ ਦੀ ਗੱਲ ਵੀ ਰਿਪੋਰਟ ਚ ਆਈ ਹੈ। ਰਿਪੋਰਟ ਮੁਤਾਬਕ 50 ਚੋਂ 21 ਮਾਮਲਿਆਂ ਚ ਅਧਿਕਾਰੀਆਂ ਨੂੰ ਵਿਅਕਤੀ ਮਰੇ ਹੋਏ ਜਾਂ ਬੇਹੋਸ਼ ਹਾਲਤ ਚ ਮਿਲੇ। 16 ਮੌਤਾਂ ਦਾ ਸਬੰਧ ਦਿਲ ਦੀਆਂ ਬਿਮਾਰੀਆਂ ਜਾਂ ਹਾਰਟ ਅਟੈਕ ਨਾਲ ਦੱਸਿਆ ਜਾ ਰਿਹਾ ਏ। AP ਦੀ ਵੱਖਰੀ ਜਾਂਚ ਮੁਤਾਬਕ ਜਨਵਰੀ 2025 ਤੋਂ ਆਈਸ ਹਿਰਾਸਤ ਚ ਘੱਟੋ ਘੱਟ 10 ਲੋਕਾਂ ਦੀ ਖੁਦਕੁਸ਼ੀ ਵੀ ਚਿੰਤਾ ਦਾ ਵੱਡਾ ਵਿਸ਼ਾ ਬਣੀ ਹੋਈ ਹੈ। DHS ਨੇ ਆਪਣੇ ਜਵਾਬ ਚ ਕਿਹਾ ਹੈ ਕਿ ਡਿਟੇਨੀਜ਼ ਨੂੰ ਆਉਣ ਵਾਲੇ ਸਮੇਂ ਤੋਂ ਹੀ ਸੁਰੱਖਿਅਤ ਮਨੁੱਖੀ ਅਤੇ ਪੂਰੀ ਮੈਡੀਕਲ ਕੇਅਰ ਦਿੱਤੀ ਜਾਂਦੀ ਹੈ, ਪਰ ਮਾਹਿਰਾਂ ਅਤੇ ਪਰਿਵਾਰਾਂ ਦਾ ਦਾਅਵਾ ਹੈ ਕਿ ਕਈ ਮੌਤਾਂ ਰੋਕੀਆਂ ਜਾ ਸਕਦੀਆਂ ਸਨ। ਹੁਣ ਇਹ ਮਾਮਲਾ ਟਰੰਪ ਪ੍ਰਸ਼ਾਸਨ ਦੀ ਸਖ਼ਤ ਡਿਪੋਟੇਸ਼ਨ ਨੀਤੀ ਅਤੇ ਆਈਸ ਡਿਟੈਂਸ਼ਨ ਸਿਸਟਮ ਦੀ ਜਵਾਬਦੇਹੀ ਤੇ ਵੱਡੀ ਰਾਜਨੀਤਿਕ ਤੇ ਮਨੁੱਖੀ ਅਧਿਕਾਰ ਚਰਚਾ ਬਣ ਗਿਆ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਐਲਾਨ ਕੀਤਾ ਹੈ ਕਿ ਫਲੋਰੀਡਾ ਦੇ ਵਿਵਾਦਿਤ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਐਲੀਗੇਟਰ ਐਲਕਾਟ੍ਰਾਜ਼ ਵਿਚ ਰੱਖੇ ਗਏ ਸਾਰੇ ਕੈਦੀਆਂ ਨੂੰ ਹੋਰ ਡਿਟੈਂਸ਼ਨ ਸੈਂਟਰਾਂ ਚ ਤਬਦੀਲ ਕਰ ਦਿੱਤਾ ਗਿਆ ਏ। DHS ਨੇ ਕਿਹਾ ਕਿ ਇਹ ਫੈਸਲਾ ਹਰੀਕੇਨ ਸੀਜ਼ਨ ਦੌਰਾਨ ਕੈਦੀਆਂ ਦੀ ਸੁਰੱਖਿਆ ਨੂੰ ਧਿਆਨ ਚ ਰੱਖ ਕੇ ਲਿਆ ਗਿਆ ਏ। DHS ਦੀ ਬੁਲਾਰਨ ਲੌਰਨ ਬਿਸ ਨੇ ਕਿਹਾ ਏ ਕਿ ਕੈਦੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ, ਇਸ ਲਈ ਉਨ੍ਹਾਂ ਨੂੰ ਹੋਰ ਸੁਰੱਖਿਅਤ ਥਾਵਾਂ ਤੇ ਭੇਜਿਆ ਗਿਆ ਏ। ਹਾਲਾਂਕਿ ਵਿਭਾਗ ਨੇ ਨਾ ਤਾਂ ਕੈਦੀਆਂ ਦੀ ਗਿਣਤੀ ਦੱਸੀ ਹੈ ਤੇ ਨਾ ਹੀ ਇਹ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਕਿਹੜੇ ਸੈਂਟਰਾਂ ਚ ਭੇਜਿਆ ਗਿਆ ਏ।

0: ਦੇ ਨਾਲ ਹੀ ਇਹ ਵੀ ਸਪਸ਼ਟ ਨਹੀਂ ਕੀਤਾ ਗਿਆ ਕਿ ਇਹ ਸੈਂਟਰ ਸਥਾਈ ਤੌਰ ਤੇ ਬੰਦ ਕੀਤਾ ਜਾਵੇਗਾ ਜਾਂ ਹਰੀਕੇਨ ਸੀਜ਼ਨ ਤੋਂ ਬਾਅਦ ਮੁੜ ਚਲਾਇਆ ਜਾਵੇਗਾ। ਫਲੋਰੀਡਾ ਦੇ ਐਵਰ ਗਲੇਡਸ ਇਲਾਕੇ 'ਚ ਬਣਿਆ ਇਹ ਸੈਂਟਰ ਆਪਣੇ ਖੁੱਲਣ ਦੇ ਦਿਨ ਤੋਂ ਹੀ ਵਿਵਾਦਾਂ 'ਚ ਰਿਹਾ ਏ। ਕੈਦੀਆਂ ਤੇ ਉਨ੍ਹਾਂ ਦੇ ਵਕੀਲਾਂ ਨੇ ਦੋਸ਼ ਲਗਾਏ ਸਨ ਕਿ ਉੱਥੇ ਖਾਣੇ 'ਚ ਕੀੜੇ ਮਿਲਦੇ ਸਨ, ਟਾਇਲਟ ਠੀਕ ਤਰ੍ਹਾਂ ਕੰਮ ਨਹੀਂ ਕਰਦੇ ਸਨ, ਮੱਛਰਾਂ ਤੇ ਹੋਰ ਕੀੜਿਆਂ ਦੀ ਭਰਮਾਰ ਸੀ ਅਤੇ ਕਾਨੂੰਨੀ ਮਦਦ ਤੱਕ ਪਹੁੰਚਣਾ ਵੀ ਬਹੁਤ ਮੁਸ਼ਕਲ ਸੀ। ਮਨੁੱਖੀ ਅਧਿਕਾਰ ਸੰਸਥਾਵਾਂ ਨੇ ਇਸ ਸੈਂਟਰ ਨੂੰ ਅਣਮਨੁੱਖੀ ਕਰਾਰ ਦਿੱਤਾ ਸੀ। ਇਮੀਗ੍ਰੇਸ਼ਨ ਕਾਰਕੁਨਾਂ ਦਾ ਕਹਿਣਾ ਹੈ ਕਿ ਹਰੀਕੇਨ ਸੀਜ਼ਨ ਸਿਰਫ ਇੱਕ ਬਹਾਨਾ ਹੈ ਕਿਉਂਕਿ ਇਹ ਸੈਂਟਰ ਪਿਛਲੇ ਸਾਲ ਵੀ ਹਰੀਕੇਨ ਸੀਜ਼ਨ ਦੌਰਾਨ ਹੀ ਖੋਲਿਆ ਗਿਆ ਸੀ। ਵਕੀਲਾਂ ਮੁਤਾਬਕ ਪਿਛਲੇ 2 ਹਫ਼ਤਿਆਂ ਤੋਂ ਕੈਦੀਆਂ ਨੂੰ ਚੁੱਪਚਾਪ ਟੈਕਸਸ, ਲੁਈਜ਼ੀਆਨਾ, ਐਰੀਜ਼ੋਨਾ, ਕੈਲੀਫੋਰਨੀਆ ਤੇ ਫਲੋਰੀਡਾ ਦੇ ਹੋਰ ਡਿਟੈਂਸ਼ਨ ਸੈਂਟਰਾਂ 'ਚ ਭੇਜਿਆ ਜਾ ਰਿਹਾ ਸੀ। ਫਲੋਰੀਡਾ ਦੇ ਗਵਰਨਰ ਰੋਨ ਦੀ ਸੈਂਟਿਸ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਇਹ ਸਹੂਲਤ ਸ਼ੁਰੂ ਤੋਂ ਹੀ ਅਸਥਾਈ ਤੌਰ ਤੇ ਬਣਾਈ ਗਈ ਸੀ। ਉਨ੍ਹਾਂ ਦੇ ਅਨੁਸਾਰ ਖੁੱਲਣ ਤੋਂ ਬਾਅਦ ਇਸ ਸੈਂਟਰ ਰਾਹੀਂ ਕਰੀਬ 22,000 ਇਮੀਗ੍ਰੈਂਟਸ ਨੂੰ ਪ੍ਰੋਸੈਸ ਕਰਕੇ ਡੈਪੋਟੇਸ਼ਨ ਕਾਰਵਾਈ ਅੱਗੇ ਵਧਾਈ ਗਈ। ਇਸ ਦੌਰਾਨ ਮਨੁੱਖੀ ਅਧਿਕਾਰ ਸੰਸਥਾਵਾਂ ਤੇ ਇਮੀਗ੍ਰੇਸ਼ਨ ਵਕੀਲਾਂ ਨੇ ਮੰਗ ਕੀਤੀ ਕਿ ਐਲੀਗੇਟਰ ਐਲਕਾਟਰਾਜ਼ ਨੂੰ ਅਸਥਾਈ ਤੌਰ ਤੇ ਬੰਦ ਕੀਤਾ ਜਾਵੇ ਤੇ ਭਵਿੱਖ 'ਚ ਇੱਥੇ ਕਿਸੇ ਵੀ ਇਮੀਗ੍ਰੈਂਟ ਨੂੰ ਨਾ ਰੱਖਿਆ ਜਾਵੇ। ਹੁਣ ਸਭ ਦੀ ਨਜ਼ਰ DHS ਅਤੇ ਫਲੋਰੀਡਾ ਸਰਕਾਰ ਦੇ ਅਗਲੇ ਫੈਸਲੇ ਤੇ ਆ ਕਿ ਕੀ ਇਹ ਵਿਵਾਦਤ ਡਿਟੈਂਸ਼ਨ ਸੈਂਟਰ ਮੁੜ ਖੁੱਲੇਗਾ ਜਾਂ ਹਮੇਸ਼ਾ ਲਈ ਬੰਦ ਹੋ ਜਾਵੇਗਾ। ਅਮਰੀਕੀ ਨੇਟਿਵ ਹਵਾਈਅਨ ਅਤੇ ਪੈਸੀਫਿਕ ਆਈਲੈਂਡਰ ਯਾਨੀ ਕਿ AAPI ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਅਮਰੀਕਾ ਹੁਣ ਪਹਿਲਾ ਜਿੰਨਾ ਦੁਨੀਆ ਭਰ ਦੇ ਪ੍ਰਵਾਸੀਆਂ ਲਈ ਸਵਾਗਤਯੋਗ ਦੇਸ਼ ਨਹੀਂ ਰਿਹਾ। ਇੱਕ ਸਰਵੇਖਣ ਅਨੁਸਾਰ ਲਗਭਗ 2/3 ਆਪੀ ਭਾਈਚਾਰੇ ਦੇ ਬਾਲਗਾਂ ਨੇ ਇਹ ਰਾਏ ਜ਼ਾਹਰ ਕੀਤੀ ਹੈ। ਆਪੀ ਡੇਟਾ ਅਤੇ AP ਨੌਰਕ ਸੈਂਟਰ ਫਾਰ ਪਬਲਿਕ ਅਫੇਅਰਸ ਰਿਸਰਚ ਵੱਲੋਂ ਜਾਰੀ ਕੀਤੇ ਗਏ ਇਸ ਸਰਵੇਖਣ 'ਚ ਇਮੀਗ੍ਰੇਸ਼ਨ ਨਾਲ ਜੁੜੀਆਂ ਵੱਧਦੀਆਂ ਚਿੰਤਾਵਾਂ ਨੂੰ ਉਜਾਗਰ ਕੀਤਾ ਗਿਆ ਏ। ਇਹ ਰਿਪੋਰਟ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਅਮਰੀਕਾ ਆਪਣੀ ਆਜ਼ਾਦੀ ਦੀ 250ਵੀਂ ਵਰੇਗੰਢ ਮਨਾਉਣ ਦੀ ਤਿਆਰੀ ਕਰ ਰਿਹਾ ਹੈ ਤੇ ਦੇਸ਼ ਵਿਚ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਚਰਚਾ ਜਾਰੀ ਹੈ। ਸਰਵੇਖਣ ਮੁਤਾਬਕ 51% ਆਪੀ ਭਾਈਚਾਰੇ ਦੇ ਬਾਲਗਾਂ ਨੇ ਕਿਹਾ ਕਿ ਪਿਛਲੇ 1 ਸਾਲ ਦੌਰਾਨ ਉਨ੍ਹਾਂ ਜਾਂ ਉਨ੍ਹਾਂ ਦੇ ਜਾਣਕਾਰਾਂ ਨੇ ਇਮੀਗ੍ਰੇਸ਼ਨ ਦਰਜੇ ਨੂੰ ਲੈ ਕੇ ਚਿੰਤਾਵਾਂ ਕਾਰਨ ਨਾਗਰਿਕਤਾ ਜਾਂ ਵੀਜ਼ਾ ਸਬੰਧੀ ਦਸਤਾਵੇਜ਼ ਆਪਣੇ ਨਾਲ ਰੱਖਣੇ ਸ਼ੁਰੂ ਕੀਤੇ, ਯਾਤਰਾ ਯੋਜਨਾਵਾਂ 'ਚ ਤਬਦੀਲੀਆਂ ਕੀਤੀਆਂ ਜਾਂ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ 'ਚ ਵੱਡੇ ਬਦਲਾਅ ਕੀਤੇ। ਇਮੀਗ੍ਰੇਸ਼ਨ ਚਿੰਤਾਵਾਂ ਦੇ ਬਾਵਜੂਦ ਆਪੀ ਭਾਈਚਾਰੇ 'ਚ ਅਮਰੀਕਨ ਡਰੀਮ ਪ੍ਰਤੀ ਭਰੋਸਾ ਕਾਇਮ ਹੈ। 80% ਲੋਕਾਂ ਨੇ ਕਿਹਾ ਕਿ ਅਮਰੀਕਨ ਡਰੀਮ ਦੇਸ਼ ਦੀ ਪਛਾਣ ਦਾ ਅਹਿਮ ਹਿੱਸਾ ਹੈ, ਜਦਕਿ ਸਰਵੇਖਣ ਅਨੁਸਾਰ 1/3 ਲੋਕਾਂ ਦਾ ਮੰਨਣਾ ਹੈ ਕਿ ਰਾਜਨੀਤੀ ਅੱਜ ਅਮਰੀਕਾ ਨੂੰ ਵੰਡਣ ਵਾਲਾ ਸਭ ਤੋਂ ਵੱਡਾ ਕਾਰਨ ਹੈ, ਜਦਕਿ ਆਜ਼ਾਦੀ ਤੇ ਵਿਅਕਤੀਗਤ ਹੱਕ ਲੋਕਾਂ ਨੂੰ ਜੋੜਨ ਵਾਲੇ ਮੁੱਖ ਤੱਤ ਨੇ। ਇਹ ਸਰਵੇਖਣ 20-28 ਅਪ੍ਰੈਲ 2026 ਦਰਮਿਆਨ 1,075 ਆਪੀ ਬਾਲਗਾਂ 'ਚ ਕੀਤਾ ਗਿਆ ਸੀ। ਸਰਵੇਖਣ ਦੇ ਨਤੀਜੇ ਅਮਰੀਕਾ 'ਚ ਇਮੀਗ੍ਰੇਸ਼ਨ, ਨਾਗਰਿਕਤਾ ਤੇ ਰਾਸ਼ਟਰੀ ਪਛਾਣ ਬਾਰੇ ਚੱਲ ਰਹੀ ਚਰਚਾ ਦੀ ਇੱਕ ਮਹੱਤਵਪੂਰਨ ਝਲਕ ਪੇਸ਼ ਕਰਦੇ ਨੇ। ਮਾਸਕੋ 'ਚ ਇੱਕ ਤੇਲ ਰਿਫਾਈਨਰੀ ਨੂੰ ਯੂਕਰੇਨ ਦੁਆਰਾ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ
0: ਲਪਟਾਂ ਉੱਠੀਆਂ ਨੇ। ਇਸ ਹਫ਼ਤੇ ਇਹ ਦੂਜਾ ਅਜਿਹਾ ਹਮਲਾ ਏ। ਸੋਸ਼ਲ ਮੀਡੀਆ ਦੇ ਉੱਤੇ ਹਮਲੇ ਨੂੰ ਦਰਸਾਉਂਦੇ ਵੀਡੀਓਜ਼ ਦੇ ਵਾਇਰਲ ਹੋਣ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਨੇ ਕਿਹਾ ਕਿ ਇਹ ਹਮਲਾ ਰੂਸ ਦੁਆਰਾ ਕੀਵ ਵਿਰੁੱਧ ਹਾਲ ਹੀ 'ਚ ਕੀਤੇ ਗਏ ਹਮਲਿਆਂ ਦਾ ਢੁਕਵਾਂ ਜਵਾਬ ਸੀ। ਇਹ ਯੂਕਰੇਨੀ ਹਮਲਾ ਰੂਸ ਵੱਲੋਂ ਕੀਵ ਤੇ ਕੀਤੇ ਗਏ ਹਾਲ ਹੀ ਦੇ ਹਵਾਈ ਹਮਲਿਆਂ ਦੇ ਜਵਾਬ ਦੇ ਵਿੱਚ ਆਇਆ। ਯੂਕਰੇਨੀ ਅਧਿਕਾਰੀਆਂ ਦੇ ਅਨੁਸਾਰ ਰੂਸੀ ਹਮਲਾ, ਜਿਸ ਵਿੱਚ ਰਾਜਧਾਨੀ ਸਮੇਤ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਮਹੀਨਿਆਂ 'ਚ ਕੀਵ ਦੇ ਸੱਭਿਆਚਾਰਕ
2: ਇਹ ਕੁਛ ਇੱਕ ਖਬਰਾਂ ਸੀਗੀਆਂ ਜਿਹੜੀਆਂ ਤੁਸੀਂ ਸੁਣੀਆਂ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜਾਰੀ
1: ਰੱਖਦੇ ਹਾਂ। ਸਵਾਗਤ ਕਰਦਾ ਹੈ
3: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
3: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
1: ਕਾਲ ਕਰੋ 5873360890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
3: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873360890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।
4: ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

ਕਿ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਸ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203 403-400-0203 ਤੇ ਕਾਲ ਕਰਨ ਦੀ।

0: ਵੇਖ ਕੇ ਉਧਰ ਸਿੱਖੀ ਦੀ ਚੜ੍ਹਤ ਚੜ੍ਹਾਈ ਵੇਖ ਕੇ ਮੁਗਲ ਪਾਪਾਂ ਦੀਆਂ ਜੁਗਤਾਂ ਬਣਾਉਣ ਲੱਗੇ ਹੁਕਮ ਜਹਾਂਗੀਰ ਤਾਈ ਤਸੀਹੇ ਦੇਵਣੇ ਨੂੰ ਹੁਕਮ ਜਹਾਂਗੀਰ ਤਾਈ ਤਸੀਹੇ ਦੇਵਣੇ ਨੂੰ ਸੂਰਜ ਹਾੜ ਦਾ ਹਾੜ ਦਾ ਮਹੀਨਾ ਚੱਲ ਰਿਹਾ ਆਪਾਂ ਸਭ ਜਾਣਦੇ ਹਾਂ ਸੂਰਜ ਹਾੜ ਦਾ ਤੇ ਤਵੀ ਬਲਦੀ ਆਪੋ ਆਪਣਾ ਜ਼ੋਰ ਲਗਾਉਣ ਲੱਗੇ ਮਲੂਕ ਜਿਸਮ ਗੁਰਾਂ ਦਾ ਤੇ ਛਾਲੇ ਭਰ ਭਰ ਫੁੱਟਦੇ ਮਲੂਕ ਜਿਸਮ ਗੁਰਾਂ ਦਾ ਤੇ ਛਾਲੇ ਭਰ ਭਰ ਫੁੱਟਦੇ ਬਲਦੇ ਰੇਤੇ ਤੇ ਕੜਛੇ ਉੱਤੇ ਪਾਉਣ ਲੱਗੇ ਤੜਫ ਕੇ ਸਾਈ ਮੀਆਂ ਮੀਰ ਆਖੇ ਤੜਫ ਕੇ ਸਾਈ ਮੀਆਂ ਮੀਰ ਆਖੇ ਬਸ ਇੱਕ ਹੁਕਮ ਤੁਹਾਡੇ ਦੀ ਲੋੜ ਪਾਤਸ਼ਾਹ ਮਲੀਆ ਮੇਟ ਕਰਾਂ ਦਿੱਲੀ ਲਾਹੌਰ ਦੋਵੇਂ ਹੈ ਬਸ ਇੱਕ ਇਸ਼ਾਰੇ ਦੀ ਲੋੜ ਮੈਨੂੰ ਮੰਜ਼ਰ ਬਰਬਾਦੀ ਦਾ ਚਾਰੋ ਓਰ ਹੋਵੇ ਸੁਣ ਕੇ ਸਤਿਗੁਰ ਕਿਹਾ ਮੁਸਕੁਰਾ ਕੇ ਤੇ ਸ਼ਾਂਤ ਬੈਠੇ ਤੱਤੀ ਤਵੀ ਤੇ ਗੁਰੂ ਮਹਾਰਾਜ ਸੁਣ ਕੇ ਸਤਿਗੁਰਾਂ ਕਿਹਾ ਮੁਸਕੁਰਾ ਕੇ ਤੇ ਬਿਖੜਾ ਰਾਹ ਇਬਾਦਤ ਦਾ ਚੁਣ ਲਿਆ ਏ ਤੁਸਾਂ ਨੀ ਹਰਿਮੰਦਰ ਦੀ ਰੱਖੀ ਮੀਰ ਜੀ ਅਸਾਂ ਨਗਮਾ ਸ਼ਹਾਦਤ ਵਾਲਾ ਸੁਣ ਲਿਆ ਏ ਜਰ ਰਿਹਾ ਜੋ ਤਪਸ਼ ਪਿੰਡੇ ਤੇ ਮੀਰੀ ਪੀਰੀ ਇਸ ਚੋ ਸਿੱਖਾਂ ਨੇ ਗੁਣ ਲਿਆ ਏ ਸਾਈ ਮੀਆਂ ਮੀਰ ਜੀ ਨੂੰ ਮੁਖਾਤਿਬ ਹੋ ਕੇ ਕਹਿ ਰਹੇ ਗੁਰੂ ਸਾਹਿਬ ਕਰਾਂ ਮਾਤ ਤਾਂ ਨਾ ਹੈ ਕਹਿਰ ਦਾ ਜੀ ਸਿੱਖੀ ਵਿੱਚ ਆਪ ਸਭ ਜਾਣਦੇ ਹੋ ਕਿ ਕਰਾਮਾਤ ਦੀ ਮਨਾਈ ਹੈ ਕੋਈ ਵੀ ਜਾਦੂ ਕਰਿਸ਼ਮਾ ਨਹੀਂ ਦਿਖਾ ਸਕਦੇ ਕਰਾਮਾਤ ਤਾਂ ਨਾ ਹੈ ਕਹਿਰ ਦਾ ਜੀ ਭਾਣਾ ਮਿੱਠਾ ਕਰਕੇ ਮੰਨਣ ਦਾ ਗੁਰ ਲਿਆਏ ਪਿਰਤ ਐਸੀ ਪਾਈ ਸਰਤਾਜ ਸ਼ਹੀਦਾਂ ਦੇ ਨੇ ਪਿੱਛੇ ਕਾਫਲਾ ਸ਼ਹੀਦਾਂ ਦਾ ਦੀਪ ਤੁਰ ਪਿਆ ਏ ਪਿੱਛੇ ਕਾਫਲਾ ਸ਼ਹੀਦਾਂ ਦਾ ਦੀਪ ਤੁਰ ਪਿਆ ਏ ਨਮਸਕਾਰ ਹੈ ਸ਼ਹੀਦਾਂ ਨੂੰ
1: ਮੈਨੂੰ ਲੱਗਦਾ ਵੀ ਤੁਸੀਂ ਮਾਹੌਲ ਜਿਹੜਾ ਚੇਂਜ ਕਰਤਾ ਸਾਰਾ ਜੀ ਬਹੁਤ ਵਧੀਆ ਥੈਂਕ ਯੂ ਵੈਰੀ ਮਚ ਹਾਂਜੀ ਤੁਸੀਂ ਇੰਨੀ ਵਧੀਆ ਪੋਇਮ ਲੈ ਕੇ ਆਏ ਸੀਗੇ ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲਦੇ ਹਾਂ
2: ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
3: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ
2: ਕਾਲ ਕਰੋ 5877-3600 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
3: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5877-3600-6890
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ
4: ਨਮਸਤੇ ਸਤਿ ਸ਼੍ਰੀ ਅਕਾਲ ਆਦਾਬ

0: more trust, more customers. Let your business be seen, heard, and celebrated. Book your live promotion today with Sobrang Radio. Your brand, on air and on ground. Visit sobrang.ca or call 403-400-0203.
1: So, Sigaji, ek chota ya commercial message jara tusi suniya de naal na tuhanu dass diye vi eh program tusi Monday, Tuesday, Thursday, Friday sham nu 7 to 8 te Sunday 1 vaje to laake 5 vaje tak sunde ho. Ajj da program jehda eh hamesha di tarah 8 vaje tak chalega. Thode mint sade ko hor bache hai. ਤੇ ਫਰੇਮ ਦੇ ਵਿੱਚ ਸਾਡੇ ਲਗਾਤਾਰ ਚੇਂਜਿਸ ਹੋ ਰਹੀਆਂ ਜੀ ਸਟੂਡੀਓ ਦੇ ਅੰਦਰ ਤੇ ਮੈਂ ਵੀ ਨਾਲ ਦੀ ਨਾਲ ਹੀ ਚੇਂਜ ਹੁੰਦਾ ਜਾਂਦਾ ਬਟ ਇਹ ਹੈ ਵੀ ਵੀਰਪਾਲ ਜੀ ਵੀ ਬੈਠੇ ਸੀਗੇ ਉਹ ਚਲੇ ਗਏ ਆ ਤੁਹਾਨੂੰ ਪਤਾ ਵੀ ਵਾਈ ਵਾਈ ਸੀ ਹੋਮ ਕੇਅਰ ਸਰਵਿਸਿਸ ਤੇ ਉਹ ਇਸ ਪ੍ਰੋਗਰਾਮ ਦੇ ਮੇਨ ਸਪੋਂਸਰ ਨੇ ਟਾਈਟਲ ਸਪੋਂਸਰ ਤੇ ਜਿਹਦੇ ਕਰਕੇ ਉਹਨਾਂ ਨੂੰ ਅੱਜ ਇਹਨਾਂ ਨੇ ਹਾਜ਼ਰੀ ਲਵਾਈ ਨਾਲ ਤੇ ਆਪਣੇ ਮਾਈਕ ਦੋਨੋਂ ਹੀ ਸੰਭਾਲ ਲਿਆ ਜੀ ਆਪਣੇ ਆਪਣੇ ਮੌਕੇ 'ਤੇ ਤੋ ਕਿਨ ਸੇ ਸ਼ੁਰੂ ਕਰਨਾ ਕਿਆ ਸ਼ੁਰੂ ਕਰਨਾ ਆਪ ਬਤਾਏ ਆਗੇ ਥੋੜਾ ਸਾ ਇੱਕ ਵਾਰ ਫਿਰ ਸੇ ਬਤਾ ਦੇ ਕਬ ਕਹਾਂ ਕਿਆ ਹੋਣੇ ਜਾ ਰਹਾ ਜੀ
2: ਤੋ ਹਮਾਰਾ ਇੰਟਰਨੈਸ਼ਨਲ ਯੋਗਾ ਡੇ ਕਾ ਇਵੈਂਟ ਹੈ ਜੈਨੇਸਿਸ ਸੈਂਟਰ ਮੇ 21 ਜੂਨ ਕੋ 11 ਓ ਕਲੋਕ ਸ਼ੁਰੂ ਹੋਗਾ ਔਰ 2 ਓ ਕਲੋਕ ਤੱਕ ਚਲੇਗਾ ਔਰ ਉਸਮੇ ਹਮ ਦਿਖਾਏਂਗੇ ਯੋਗਾ ਆਪਕੋ ਸਿਖਾਏਂਗੇ ਹਮਾਰੇ ਸਾਥ ਈਸ਼ਾ ਫਾਊਂਡੇਸ਼ਨ ਸੇ ਅੰਕੁਸ਼ ਜੀ ਹੈ ਉਨਕੀ ਟੀਮ ਵਾਲੰਟੀਅਰਸ ਪੂਰੇ ਆਏਂਗੇ ਵਹਾਂ ਪੇ ਔਰ ਚਾਰੂ ਜੀ ਹਿੰਡਨ ਵਾਵੈਸੀ ਸੇ ਹਮਾਰੇ ਸਾਥ ਪੂਰੀ ਹੈਲਪ ਕਰੇਂਗੇ ਉਸਮੇ ਸਭ ਮੈਨੇਜ ਕਰ ਰਹੇ ਹੈ ਪੂਰਾ ਔਰ ਸਾਥ ਮੇ ਇੱਕ ਹਰਟਫੁਲਨੈਸ ਕਰਕੇ ਇੱਕ ਮੈਡੀਟੇਸ਼ਨ ਹੈ ਫੋਲੋਇੰਗ ਦਾ ਯੋਗਾ ਦੇ ਵਿਲ ਆਲਸੋ ਡੂ ਇਟ ਔਰ ਵਹਾਂ ਪੇ ਆਪਣਾ ਯੋਗਾ ਮੈਟ ਲੈ ਕੇ ਆਉਣਾ ਹੈ ਇਟਸ ਵੈਰੀ ਇੰਪੋਰਟੈਂਟ ਔਰ ਮਿਨਿਸਟਰੀ ਜੋ ਆਪਣਾ ਇਹ ਕੌਂਸਲਰ ਜਨਰਲ ਆਫ ਇੰਡੀਆ ਹੈ ਉਹਨੇ ਸਪੋਰਟ ਕੀਆ ਹਮਾਰੇ ਇਵੈਂਟ ਕੋ ਤੋ ਵੋ ਵਹਾਂ ਸੇ ਵੀ ਲੋਕ ਆ ਰਹੇ ਹੈ ਫਲਾਈ ਕਰਕੇ ਹਮਾਰੇ ਸਪੈਸ਼ਲੀ ਇਸ ਇਵੈਂਟ ਕੇ ਲੀਏ ਹਮੇ ਸਪੋਰਟ ਕਰਨੇ ਕੇ ਲੀਏ ਔਰ ਜਿਤਨੇ ਵੀ ਇੰਡੀਅਨ ਵਾਵੈਸੀ ਕੇ ਹਮਾਰੇ ਵਾਲੰਟੀਅਰਸ ਹੈ ਵੋ ਬਹੁਤ ਮਿਹਨਤ ਕਰਤੇ ਹੈ ਤੋ ਸਾਰੀ ਟੀਮ ਹਮਾਰੀ ਲੱਗੀ ਹੋਈ ਹੈ ਸਭ ਇੰਤਜ਼ਾਮ ਕਰ ਰਹੇ ਹੈ ਔਰ ਹਮ ਚਾਹਤੇ ਹੈ ਕਿ ਲੋਕ ਯਹਾਂ ਕੈਲਗਰੀ ਮੇ ਸਾਰੀ ਜਿਤਨੀ ਵੀ ਕਮਿਊਨਿਟੀ ਹੈ ਸਭ ਆਏ ਔਰ ਯੋਗਾ ਕਾ ਐਕਸਪੀਰੀਅੰਸ ਕਰੇ ਅੱਛਾ ਇਸ ਫਰੀ ਇਵੈਂਟ ਹੈ ਇਸੇ ਅੱਛਾ ਮੌਕਾ ਨਹੀਂ ਮਿਲੇਗਾ ਅੰਕੁਸ਼ ਜੀ ਨੇ ਬੋਲਾ ਸਿੱਖੇ ਔਰ ਅਗਰ ਉਸਕੇ ਬਾਅਦ ਵੀ ਅਗਰ ਕੰਟੀਨਿਊ ਕਰਨਾ ਹੈ ਤੋ ਈਸ਼ਾ ਫਾਊਂਡੇਸ਼ਨ ਮੇ ਬਹੁਤ ਸਾਰੀ ਹੈਲਪ ਹੈ ਬਹੁਤ ਸਾਰੇ ਰਿਸੋਰਸਿਸ ਹੈ ਉਨਕੇ ਬਹੁਤ ਸਾਰੇ ਕੈਂਪਸ ਹੋਤੇ ਹੈ ਯਹਾਂ ਪੇ ਤੋ ਉਸਕੋ ਜੁਆਇਨ ਕਰ ਸਕਤੇ ਹੈ ਔਰ ਯੋਗਾ ਇਜ਼ ਰੀਅਲੀ ਵੈਰੀ ਹੈਲਪਫੁਲ ਅੱਜ ਕੇ ਤਾਰੀਖ ਮੇ ਕਿਤਨਾ ਸਟ੍ਰੈਸ ਹੋਤਾ ਹੈ ਕਾਫੀ ਚੀਜ਼ਾਂ ਹੋਤੀ ਹੈ ਤੋ ਸਭ ਲੋਕ ਪ੍ਰਮੋਟ ਕਰ ਰਹੇ ਹੈ ਔਰ ਐਸਾ ਨਹੀਂ ਹੈ ਹਮਾਰਾ ਗਰੁੱਪ ਨਹੀਂ ਸਾਰੇ ਬਹੁਤ ਸਾਰੀ ਕਮਿਊਨਿਟੀਜ਼ ਹੈ ਬਹੁਤ ਸਾਰੇ ਐਸੋਸੀਏਸ਼ਨਸ ਹੈ ਸੋਸਾਇਟੀਜ਼ ਹੈ ਉਸਕੋ ਪ੍ਰਮੋਟ ਕਰਤੇ ਹੈ ਔਰ ਸਪੈਸ਼ਲੀ ਜੋ ਆਈ ਟੀ ਕੰਪਨੀ ਮੇ ਲੋਕ ਕਾਮ ਕਰਤੇ ਹੈ ਕਾਫੀ ਸਟ੍ਰੈਸ ਹੋਤਾ ਹੈ ਤੋ ਵਹਾਂ ਪੇ ਜੋ ਆਈ ਟੀ ਕੇ ਬਹੁਤ ਸਾਰੇ ਇਤਨੇ ਲੋਕ ਹੈ ਕੈਲਗਰੀ ਮੇ ਅੱਜ ਲੋਕ ਬੋਲਤੇ ਹੈ ਕਿ ਅਗਰ 5 ਲੋਕ ਮੇ ਪੱਥਰ ਮਾਰੋਗੇ ਤੋ 3 ਆਈ ਟੀ ਵਾਲੇ ਹੋਤੇ ਤੋ ਆਈ ਟੀ ਵਾਲੇ ਵੀ ਬਹੁਤ ਹੈ ਯਹਾਂ ਪੇ ਤੋ ਸਾਰੇ ਆਏ ਹੈ आईटी वाले एंजॉय करें और
1: हम भी आईटी का करते हैं साथ में अच्छा। हमारे घर में भी आईटी है
2: रियल्टर्स हैं बिजनेस वाले हैं आए एंजॉय करें और अंकुश जी बहुत एक्सपीरियंस है योगा में और इनके जो सदगुरु तो आई थिंक ही इज डूइंग वेरी नोबल थिंग्स फॉर योगा एंड लॉट ऑफ थिंग्स इन इंडिया तो वी आर लकी टू कोलैबोरेट विद ईशा फाउंडेशन ਔਰ ਇਤਨਾ ਅੱਛਾ ਇਹਨਾਂ ਕਾਫੀ ਸਪੋਰਟ ਕੀਆ ਹਮਾਰੇ ਇਵੈਂਟ ਕੋ ਔਰ ਸਮਝਾਇਆ ਹੈ ਕਾਫੀ ਔਰ ਬਹੁਤ ਅੱਛੇ ਸੇ ਆਈ ਥਿੰਕ ਕਾਫੀ ਚੀਜ਼ਾਂ ਸਿੱਖਣੇ ਕੋ ਮਿਲੇਂਗੀ ਔਰ ਕਾਫੀ ਸਕਰੀਨ ਜੈਸੇ ਮੈਨੇ ਬਤਾਇਆ ਕਾਫੀ ਇੰਤਜ਼ਾਮ ਵਾਲੰਟੀਅਰਸ ਨੇ ਕੀਆ ਹੈ ਹਮਾਰਾ ਫਰੂਟਸ ਪਾਣੀ ਔਰ ਜਿਤਨਾ ਵੀ ਚਾਏ ਜੂਸੇ ਸਾਰਾ ਹੈਲਦੀ ਆਈਟਮਸ ਰਹੇਗੇ ਵਹਾਂ ਪੇ ਰਾਜੇਸ਼ ਜੀ ਆਏਗੇ ਹੈਲਪ ਕਰੇਂਗੇ ਹਮਾਰੇ ਇਵੈਂਟ ਨੂੰ ਕਵਰ ਕਰਨੇ ਕੇ ਲੀਏ ਲੋਕਾਂ ਦਾ ਫੀਡਬੈਕ ਲੇਂਗੇ ਔਰ ਵੀ ਕਾਫੀ ਕਮਿਊਨਿਟੀ ਕੇ ਲੋਕ ਵੀ ਆ ਰਹੇ ਹੈ ਵਹਾਂ ਪੇ ਜੈਸੇ ਇਸਕੋਨ ਟੈਂਪਲ ਹੈ ਵਹਾਂ ਕੇ ਕਾਫੀ ਲੋਕ ਆ ਰਹੇ ਹੈ ਜੈਸੇ ਨੇਪਾਲੀ ਕਮਿਊਨਿਟੀ ਹੈ ਵਹਾਂ ਕੇ ਲੋਕ ਵੀ ਕਾਫੀ ਆ ਰਹੇ ਹੈ ਵਹਾਂ ਪੇ ਸਭ ਲੋਕ ਆ ਰਹੇ ਹੈ ਮਿਲ ਕੇ ਹਮਾਰੀ ਸਭ ਹੈਲਪ ਕਰ ਰਹੇ ਔਰ ਮੇਰੇ ਖਿਆਲ ਮੈਂ ਕੁਛ ਅਬਰ ਯੋਗਾ ਕੇ ਬਾਰੇ ਮੈਂ ਔਰ ਬਤਾ ਦੇ ਥੋੜਾ ਕਿ ਕਿਆ ਪਹਿਨ ਕੇ ਆਣਾ ਹੈ ਬਤਾ ਦੇ ਅਗਰ ਕੰਫਰਟੇਬਲ ਕਲੋਥ
1: ਪਹਿਨ ਕੇ ਆ ਸਕਤੇ ਹੈ ਕਿ ਨਹੀਂ ਆ ਸਕਤੇ
3: ਡੈਫੀਨੇਟਲੀ ਯੂ ਨੋ ਅਗਰ ਲੂਸ ਕੰਫਰਟੇਬਲ ਕਲੋਥਿੰਗ ਹੋ ਜਿਸ ਮੇ ਆਪ ਫਲੋਰ ਪੇ ਆਰਾਮ ਸੇ ਬੈਠ ਪਾਏ ਐਸੇ ਨਹੀਂ ਹੋਣਾ ਚਾਹੀਏ ਕਿ ਮਤਲਬ ਟਾਈਟ ਜੀਨਸ ਕੇ ਸਾਥ ਆਪ ਯੋਗਾ ਕਰਨੇ ਕੀ ਕੋਸ਼ਿਸ਼ ਕਰ ਰਹੇ ਹੈ ਇਸ ਮੇ ਮਤਲਬ ਟਾਈਟ ਜੀਨਸ ਮੇ ਹੋ ਸਕਤਾ ਹੈ ਬਟ ਯੋਗਾ ਕਾ ਮਕਸਦ ਯੇ ਹੈ ਕਿ ਆਪ ਅੰਦਰ ਭੀਤਰ ਇਤਨੇ ਆਪਣੇ ਬੈਲੈਂਸ ਰਹੋ ਔਰ ਇੱਕ ਐਕਸਪੀਰੀਅੰਸ ਆਪ ਆਪਣੇ ਜੋ ਬੈਲੈਂਸ ਕਾ ਜੋ ਐਕਸਪੀਰੀਅੰਸ ਹੈ ਅਗਰ ਵੋ ਹੋ ਸਕੇ ਤੋ ਉਸਕੋ ਸਪੋਰਟ ਕਰਨੇ ਕੇ ਲੀਏ ਡੈਫੀਨੇਟਲੀ ਜੋ ਕੱਪੜੇ ਹੈ ਅਗਰ ਲੂਸ ਐਂਡ ਰਿਲੈਕਸ ਯੂ ਨੋ ਘਰ ਪੇ ਜਿਸ ਮੇ ਆਪ ਆਰਾਮ ਸੇ ਬੈਠ ਪਾਏ ਫਲੋਰ ਪੇ ਔਰ ਯੂ ਨੋ ਆਪ ਖਾਣੇ ਕੇ ਬਾਰੇ ਮੇ ਬਾਤ ਕਰ ਰਹੇ ਥੇ ਤੋ ਖਾਣਾ ਵੀ ਇੱਕ ਬਹੁਤ ਹੀ ਬੜਾ ਸਰੀਰ ਕੇ ਲੀਏ ਸਪੋਰਟ ਸਿਸਟਮ ਹੈ
1: ਬਿਲਕੁਲ
3: ਕਿਉਂਕਿ ਅਗਰ ਹੈਵੀ ਖਾਣਾ ਖਾ ਕੇ ਆਓ ਤੋ ਸਿਰਫ ਨੀਂਦ ਹੀ ਐਕਸਪੀਰੀਅੰਸ ਕਰ ਪਾਓਗੇ

0: ਲੱਗੀ ਸੀ ਕਿਉਂਕਿ ਪੰਜਾਬੀਆਂ ਨੇ ਤਾਂ ਸੰਡੇ ਨੂੰ ਆਲੂ ਦੇ ਪਰੌਂਠੇ ਖਾਣੇ ਹੁੰਦੇ ਸੀ
1: ਬਿਲਕੁਲ ਤੇ ਯੂ ਨੋ ਜਦੋਂ ਤੁਸੀਂ ਆਓਗੇ ਤੇ ਯੂ ਨੋ ਥੋੜਾ ਜਿਹਾ ਲਾਈਟ ਖਾਣ ਖਾ ਕੇ ਰਾਈਟ ਆਪਣੇ ਸਰੀਰ ਨੂੰ ਥੋੜਾ ਜਿਹਾ ਪ੍ਰਿਪੇਅਰ ਕਰਕੇ ਰਾਈਟ ਤੇ ਆਪਾਂ ਯੂ ਨੋ ਸਾਰੇ ਮਿਲ ਕੇ ਉੱਥੇ ਇੰਨਾ ਚੰਗੇ ਨਾਲ ਐਟਮੋਸਫੇਅਰ ਬਣਾਵਾਂਗੇ ਕਿ ਯੂ ਨੋ ਇਟ ਵਿਲ ਬੀ ਆਲਮੋਸਟ ਨੈਚੁਰਲ ਕਿ ਜਦੋਂ ਤੁਸੀਂ ਦੇਖੋਗੇ ਕਿ ਤੁਸੀਂ ਅੰਦਰ ਪਹੁੰਚ ਕੇ ਤੁਹਾਨੂੰ ਲੱਗੇਗਾ ਕਿ ਯੂ ਨੋ ਇਟਸ ਵੈਰੀ ਬਿਊਟੀਫੁਲ ਸਪੇਸ ਆਪਾਂ ਇਸ ਤਰ੍ਹਾਂ ਸੈਟਅਪ
2: ਹਮਾਰੇ ਵਾਲੰਟੀਅਰਸ ਬਹੁਤ ਮਿਹਨਤ ਕਰ ਰਹੇ ਹੈ ਮਯੰਕ ਹਮਾਰੇ ਹੈ ਮਯੰਕ ਸਿੰਘ ਵੋ ਹਮਾਰੇ ਵਾਲੰਟੀਅਰ ਪੂਰਾ ਹੈਡ ਕਰਤੇ ਹੈ ਕਾਫੀ ਇੰਤਜ਼ਾਮ ਕੀਆ ਇਹਨਾਂ ਨੇ ਸ਼ਸ਼ਾਂਕ ਹੈ ਸ਼ਸ਼ਾਂਕ ਸ਼੍ਰੀਵਾਸਤਵ ਔਰ ਬਹੁਤ ਸਾਰੇ ਵਾਲੰਟੀਅਰਸ ਹੈ ਵੋ ਬਹੁਤ ਮਿਹਨਤ ਕਰ ਰਹੇ ਹੈ ਹਮਾਰੇ ਕਨਿਆ ਮਿਸ਼ਰਾ ਜੀ ਹੈ ਵੋ ਹਮਾਰੀ ਐਮ ਸੀ ਹੈ ਹੋਸਟ ਕਰ ਰਹੀ ਹੈ ਫਿਰ ਇੱਕ ਨਿਸ਼ਾ ਹੈ ਹਮਾਰੀ ਵੋ ਵੀ ਕਾਫੀ ਈਸ਼ਾ ਫਾਊਂਡੇਸ਼ਨ ਸੇ ਹੈ ਵੋ ਵੀ ਐਮ ਸੀ ਕਰ ਰਹੀ ਹੈ ਇਵੈਂਟ ਤੋ ਕਾਫੀ ਲੋਕ ਬਹੁਤ ਮਿਹਨਤ ਕਰ ਰਹੇ ਹੈ ਇਵੈਂਟਸ ਕੇ ਲਿਏ ਔਰ ਆਈ ਥਿੰਕ ਥੈਂਕ ਯੂ ਟੂ ਐਵਰੀ ਵਨ ਆਪ ਸਭ ਲੋਕਾਂ ਕੇ ਲਿਏ ਸਪੈਸ਼ਲੀ ਆਪ ਚਾਰੂ ਜੀ ਔਰ ਆਪ ਆਏ ਯਹਾਂ ਪੇ ਅੰਕੁਸ਼ ਜੀ ਐਂਡ ਰਾਜੇਸ਼ ਜੀ ਆਪਕਾ ਅਗੇਨ ਥੈਂਕ ਯੂ ਵੈਰੀ ਮਚ ਆਪ ਹਮੇਸ਼ਾ ਸਪੋਰਟ ਕਰਤੇ ਹੋ ਹਮੇ
3: ਹਾਂ ਜੀ ਹਮ ਸਾਰੇ
2: ਔਰ ਆਪ ਤੋ ਯੋਗਾ ਵੀ ਕਰਨੇ ਜਾ ਰਹੇ
3: ਹਾਂ
2: ਹਮਾਰੇ ਇਸ
3: ਮੈਨੂੰ ਆਤਾ ਥੋੜਾ ਬਹੁਤ ਤੋ ਬਟ
2: ਅੱਛਾ
3: ਮੈਂ ਵੈਸੇ ਕਿਉਂਕਿ ਮੈਂ ਜ਼ਿਆਦਾ ਖੇਲਣੇ ਕਾ ਸ਼ੌਕੀਨ ਹੂੰ ਔਰ ਸਾਥ ਮੇ ਹੈਵੀ ਵੇਟਸ ਕਾ
2: ਅੱਛਾ
3: ਮੁਝੇ ਉਸ ਚੀਜ਼ ਸੇ ਜ਼ਿਆਦਾ
2: ਹਿੱਸਾ ਨੇ ਦੋਸਤੋ ਲਾਈਕ ਇਨ ਦ ਸਪੋਰਟਸ
3: ਦੋ ਆਈਸ ਹਾਕੀ ਖੇਲਤਾ ਹਾਂ
2: ਜੀ
3: ਮੈਂ ਦੇਖੀ ਇਸ ਵੈਰੀ ਉਸਕੀ ਸ਼ਾਇਦ ਉਹ ਵੀ ਆ ਜਾਏ
1: بچوں کے میچورٹی کے اوپر ڈیپینڈنٹ ہے اگر بچہ کوئی بیٹھ پائے فوکس کر پائے تو یوزلی کیا ہوتا ہے کہ سات سے نیچے جو بچے ہوتے ہیں ان کو بس کھیلنے کا ہی مطلب ہوتا ہے انڈرسٹینڈنگ بھی چاہیے
2: اور کچھ تھوڑا اس کے بارے میں بتا دیں جو ٹائمنگ ہماری 11:30 سے کتنا بریک ہوگا یا میڈیٹیشن بتا
3: دیں
1: تو ہمارا جو ایشا فاؤنڈیشن میں جو ہم یوگا سکھائیں گے وہ 11:30 سے لے کر آلموسٹ 1 تک سکھائیں گے تو جتنے بھی ساری پریکٹسز ہوئیں گی ساری ڈیمونسٹریشن وہاں پہ ہوئیں گے اور ساری انسٹرکشن آپ کو وہاں پہ دی جائیں گے بہت سمپل ہے
3: ਬਿਲਕੁਲ ਜੀ ਬੜਾ ਅੱਛਾ ਪ੍ਰੋਗਰਾਮ ਹੋਣ ਜਾ ਰਿਹਾ ਸੋ 21 ਤਰੀਕ ਨੂੰ ਸੰਡੇ ਵਾਲੇ ਦਿਨ 11:00 ਤੋਂ ਲੈ ਕੇ 2 ਤੱਕ ਇਹ ਪ੍ਰੋਗਰਾਮ ਹੋਏਗਾ ਉਹਦੇ 'ਚ ਤੁਸੀਂ ਪਹੁੰਚ ਰਹੇ ਤੇ ਤੁਸੀਂ ਕੋਈ ਜਾਂਦੇ ਜਾਂਦੇ ਕੁਛ ਕਹਿਣਾ ਚਾਹੋਗੇ ਚਰਨ ਜੀ ਇਸ ਤੋਂ ਪਹਿਲਾਂ ਫਿਰ ਬਾਕੀ ਥੋੜਾ ਜਿਹਾ ਕਰ ਲਈ
0: ਦੇਖੋ ਜੀ ਮੈਂ ਤੇ ਇੱਕ ਖੁਸ਼ਖਬਰੀ ਅੱਜ ਲਿਸਨਰਸ ਨਾਲ ਸ਼ੇਅਰ ਕਰਨੀ ਸੀਗੀ ਕਿ ਜਿਹੜੀ ਅੱਜ ਟਰੰਪ ਔਰ ਇਰਾਨ ਦਾ ਜਿਹੜਾ ਉਹ 60 days ਦਾ ਜਿਹੜਾ ਪੀਸ ਮੈਮੋਰੈਂਡਮ ਸਾਈਨ ਹੋ ਗਿਆ ਔਰ ਇੱਥੇ ਆ ਕੇ ਇੱਕ ਹੋਰ ਨਵੀਂ ਖਬਰ ਮਿਲ ਗਈ ਕਿ ਸਾਨੂੰ ਮਤਲਬ ਕੈਲੀਗੇਰੀਅਨਸ ਨੂੰ ਵੀ ਇੱਕ ਅੱਛੀ ਹੈਲਥ ਵੱਲ ਬੁੜਨ ਦਾ ਜਿਹੜਾ ਹੈ ਮੈਂਟਲ ਹੈਲਥ ਔਰ ਫਿਜ਼ੀਕਲ ਹੈਲਥ ਨੂੰ ਅੱਛਾ ਕਰਨ ਵਾਸਤੇ ਇੱਕ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਤਾਂ ਦੋ ਅੱਛੀਆਂ ਖਬਰਾਂ ਹੈਗੀਆਂ ਅੱਜ ਤੇ ਅਸੀਂ ਇਹਨਾਂ ਦੋਨੋਂ ਹੀ ਖਬਰਾਂ ਦੇ ਨਾਲ ਬਹੁਤ ਖੁਸ਼ ਹਾਂ ਤੇ ਸਪੈਸ਼ਲੀ ਥੈਂਕਸ ਹੈ ਤੁਹਾਡੀ ਟੀਮ ਦਾ ਗੌਰਵ ਜੀ ਕਿ ਅਗਰ ਤੁਸੀਂ ਕੈਲਗਰੀ ਦੇ ਲੋਕਾਂ ਨੂੰ ਹੈਲਦੀ ਕਰ ਦੋ ਤਾਂ ਇਸ ਤੋਂ ਵੱਡੀ ਤਾਂ ਹੋਰ ਕੋਈ ਗੱਲ ਹੋ ਹੀ ਨਹੀਂ ਸਕਦੀ ਕਿਉਂਕਿ ਫਿਜ਼ੀਕਲੀ ਤਾਂ ਸ਼ਾਇਦ ਲੋਕ ਥੋੜੇ ਬਹੁਤ ਠੀਕ ਹੋਣਗੇ ਕਿਉਂਕਿ ਸਪੋਰਟਸ ਵਗੈਰਾ ਅੱਛੇ ਇੱਥੇ ਇੰਟਰਸਟ ਹੈਗਾ ਲੋਕਾਂ ਦਾ ਬਟ ਮੈਂਟਲ ਹੈਲਥ ਦਾ ਕਾਫੀ ਇੱਥੇ ਇਸ਼ੂ ਹੈ ਅਗਰ ਮੈਡੀਟੇਸ਼ਨ ਔਰ ਯੋਗਾ ਦੇ ਨਾਲ ਮੈਂਟਲ ਹੈਲਥ ਲੋਕਾਂ ਦੀ ਇੰਪਰੂਵ ਹੁੰਦੀ ਹੈ ਤਾਂ ਆਪਣੇ ਹੈਲਥ ਆਪਣੇ ਕੰਮ ਦੇ ਵਿੱਚ ਵੀ ਐਕਸੈਲ ਕਰ ਪਾਉਣਗੇ ਤਾਂ ਉਸ ਲਈ ਤੁਹਾਨੂੰ ਇਨ ਐਡਵਾਂਸ ਹੀ ਕੈਲਗਰੀ ਵਾਸੀਆਂ ਵੱਲੋਂ ਆਪਾਂ ਥੈਂਕਸ ਕਰਦੇ ਹਾਂ ਕਿ ਇਹੋ ਜਿਹੇ ਇਵੈਂਟਸ ਕਰਦੇ ਰਹੋ ਤੇ ਸਾਨੂੰ ਐਵੇਂ ਹੀ ਹੈਲਦੀ ਬਣਾਉਂਦੇ ਰਹੋ
2: ਪਲੀਜ਼ ਆਪ ਵੀ ਆਈਏ
0: ਹਾਂਜੀ ਬਿਲਕੁਲ
3: ਜੀ ਇੱਕ ਵਾਰੀ ਜਾਂਦੇ ਹੁੰਦੇ ਫਿਰ ਤੋਂ ਦੱਸ ਦਈਏ ਚਾਰੂ ਜੀ ਆਪ ਕੁਛ ਕਹਿਣਾ ਚਾਹੋਗੇ ਪਲੀਜ਼ ਸੈਕਿੰਡਸ ਮੇਂ ਥੋੜਾ ਹੀ ਲਾਸਟ ਮਿੰਟ ਬਚਾ
4: ਮੈਂ ਆਪ ਸਭ ਕੋ ਇਨਵਾਈਟ ਕਰਨਾ ਚਾਹੂੰਗੀ ਜੈਸਾ ਕਿ ਆਪਨੇ ਕਿਹਾ ਕਿ ਬਹੁਤ ਜ਼ਰੂਰੀ ਹੈ ਕਿ ਸਭੀ ਲੋਕ ਆਏ ਆਪਣੀ ਸਿਹਤ ਕੇ ਲਈ ਸਭ ਸੇ ਬੜਾ ਸੋਚ ਇਹੀ ਹੋ ਸਕਤੀ ਕਿ ਅਗਰ ਸਿਹਤਮੰਦ ਹੈ ਤੋ ਸਭ ਕੁਛ ਹੈ ਜਾਨ ਹੈ ਤੋ ਜਹਾਨ ਹੈ ਤੋ ਅਗਰ ਆਪ ਲੋਕ ਸਭ ਆਏ ਉਤਨਾ ਹੀ ਹਮ ਚਾਹਤੇ ਹੈ ਔਰ ਜੈਸਾ ਕਿ ਉਸ ਦਿਨ 21 ਤਾਰੀਖ ਕੋ ਹੈ ਆਪ ਜੈਨੇਸਿਸ ਮੇਂ ਆਈਏ ਕਮਿਊਨਿਟੀ ਜਿਮ ਮੇਂ ਔਰ ਹਮ ਮੁਲਾਕਾਤ ਕਰੇਂਗੇ ਆਪ ਸੇ 11:00 to 2 ਔਰ ਆਪ ਲੋਕ ਸਾਥ ਬੈਠ ਕਰ ਯੋਗਾ ਵੀ ਕਰੇਂਗੇ ਮੈਡੀਟੇਟ ਵੀ ਕਰੇਂਗੇ ਔਰ ਹਮਾਰੇ ਟਾਈਟਲ ਸਪੋਂਸਰਸ ਜੋ ਕਿ ਵੈਵੈਸੀ ਹੋਮ ਕੇਅਰ ਹੈ ਉਨਕੇ ਸਾਥ ਵੀ ਹਮੇ ਇੱਕ ਮੌਕਾ ਮਿਲੇਗਾ ਯੇ ਇੱਕ ਇਵੈਂਟ ਕਰਨੇ ਕਾ ਤੋ ਪਲੀਜ਼ ਆਏ ਔਰ ਆਪਣਾ ਸਾਥ ਦੇ ਔਰ ਜਿਤਨਾ ਜ਼ਿਆਦਾ ਰਜਿਸਟ੍ਰੇਸ਼ਨ ਕਰ ਸਕਤੇ ਹੈ ਇਸ ਵਕਤ ਆਪ ਲੋਕ ਕਰ ਸਕਤੇ ਹੈ ਸੋ ਪਲੀਜ਼ ਅਭੀ ਓਪਨ ਹੈ ਤੋ ਆਪ ਲੋਕ ਕਰ ਸਕਤੇ ਹੈ
3: ਜੀ ਜੀ ਨਹੀਂ ਥੈਂਕ ਯੂ ਵੈਰੀ ਮਚ ਜੀ ਤੋ ਬਹੁਤ ਮਿਹਰਬਾਨੀ ਆਪ ਲੋਕਾਂ ਕਾ ਆਨੇ ਕੇ ਲੀਏ ਔਰ ਟਾਈਮ ਜਿਹੜਾ ਇਹ ਆਲਮੋਸਟ ਸਮਾਪਤ ਹੋ ਗਿਆ ਸਟੂਡੈਂਟਾਂ ਨੂੰ ਦੱਸਦੇ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 to 8 ਤੇ ਸੰਡੇ 1 ਤੋਂ ਲੈ ਕੇ 5 ਤੱਕ ਸੁਣਦੇ ਦਾ ਪ੍ਰੋਗਰਾਮ ਜਿਹੜਾ ਹਮੇਸ਼ਾ ਹੀ ਤਰ੍ਹਾਂ 8 ਤੱਕ ਤੇ ਫੇਸਬੁੱਕ ਵਾਲੇ ਦੋਸਤਾਂ ਨੂੰ ਟਾਟਾ ਬਾਏ ਬਾਏ ਆਪਾਂ ਕਰ ਚੁੱਕੇ ਹਾਂ ਸੋ ਪ੍ਰੋਗਰਾਮ ਵੀ ਸਮਾਪਤ

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम.ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: हर समय तुहाडे संग तुहाडा अपना एहे रेडियो सुरसंगम।
1: ओहो आज फेर नहीं लोड मिलिया।
2: की होया?
1: बस पूछना इंश्योरेंस कंफर्मेशन नहीं आई टाइम ते ते हुन फेर एक दिन वेट करनी पैनी है ते बच्चियां नू फेर नहीं मिल होना दो दिन।
2: ओहो रह गए ना फेर पिछे। मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दिंदी है ते ओ ता पोर्टल भी सेट कर दिंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है। तुसी आज ही उना नू फोन करो ते जल्दी जल्दी गल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
3: मर्सिडीज कार खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਜ਼ ਕੰਟਰੀ ਹਿਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ

0: ਮੇਰਾ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
1: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
3: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
4: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
3: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
4: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
3: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-6661 403-461-6161
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈੱਡ ਐਮਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222 ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟਟਹੁਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ

YYC Home Care. ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 403-726-6200 403-726-6200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ

0: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
1: The time is 9 p.m.
2: You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ।
1: ਜੀ ਸ਼ੁਕਰੀਆ ਸਭਨੀਂ, ਸਤਿ ਸ੍ਰੀ ਅਕਾਲ ਜੀ।
0: ਪੰਨੂ ਸਾਹਿਬ, ਪੰਜਾਬ ਦੀ ਰਾਜਨੀਤੀ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ। ਰਾਜਨੀਤੀ ਬਹੁਤ ਜ਼ਿਆਦਾ ਗਰਮਾਈ ਹੋਈ ਹੈ, ਆਮ ਆਦਮੀ ਪਾਰਟੀ ਦਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਟਕਰਾਅ ਚੱਲ ਰਿਹਾ, ਸਿਚੁਏਸ਼ਨ ਕੀ ਹੈ ਜੀ ਇਸ ਵੇਲੇ?
1: ਸਿਚੁਏਸ਼ਨ ਇਹ ਹੈ ਕਿ ਰਾਜਨੀਤਿਕ ਮੁੱਦੇ ਦਾ ਕਿਲੇ ਦੇ ਪਿੱਛੇ ਕਰਪਸ਼ਨ ਅੰਨੇ ਵਾਹ ਪੰਜਾਬ ਚ ਹੋਈ, ਅਕਾਲੀਆਂ ਵੀ ਕੀਤੀ, ਕਾਂਗਰਸੀਆਂ ਵੀ ਤੇ ਹੁਣ ਵਾਲੇ ਵੀ ਕਰ, ਲੋਕਾਂ ਦੇ ਮੁੱਦੇ ਉਹਨਾਂ ਦੇ ਵਕਤ ਵੀ ਖੜੇ ਰਹੇ, ਉਹਨਾਂ ਦੇ ਵਕਤ ਵੀ, ਇਹਨਾਂ ਦੇ ਵਕਤ ਵੀ। ਨਸ਼ੇ ਅਕਾਲੀਆਂ ਦੇ ਵਕਤ ਬਹੁਤਾ ਵੱਡਾ ਵਹਿਣ ਵਗਿਆ ਸੀ, ਕਾਂਗਰਸ ਨੇ ਆਖਾਂਗੇ ਆਖਿਆ ਰੋਕਾਂਗੇ ਤੇ ਰੋਕਣ ਦੇ ਬਜਾਏ ਹੋਰ ਵਧਾ ਤਾ। ਤਿੰਨ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਤੇ ਕਾਂਗਰਸੀਆਂ ਦੇ ਵੇਲੇ ਚੱਲਦੀਆਂ ਪੜੀਆਂ ਗਈਆਂ, ਜਿਨ੍ਹਾਂ ਨਾਲ ਇੱਕ ਥਾਂ ਤੇ 40-50, ਇੱਕ ਥਾਂ 100, ਇੱਕ ਥਾਂ 130 ਬੰਦੇ ਮਾਰੇ ਗਏ। ਤੇ ਹੁਣ ਵਾਲਿਆਂ ਦੇ ਵੇਲੇ ਕਿਹੜਾ ਨਸ਼ਿਆਂ ਨੂੰ ਠੱਲ ਪੈ ਗਈ, ਹੁਣ ਵੀ ਉਸੇ ਤਰ੍ਹਾਂ ਚੱਲਦੇ ਆ। ਜਿੰਨਾ ਕੁਛ ਹੋ ਰਿਹਾ ਰੋਜ਼ ਕਤਲੋ ਗਾਰਤ ਔਰ ਕਤਲ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਕੱਲੇ ਪੰਜਾਬ ਨਹੀਂ, ਲਾਗੇ ਹਰਿਆਣੇ ਵੀ ਇਸੇ ਤਰ੍ਹਾਂ ਹੋਈ ਜਾਂਦੇ, ਰੋਜ਼ ਕਤਲ ਹੁੰਦੇ। ਚੰਡੀਗੜ੍ਹ ਰਾਜਧਾਨੀ ਚ ਚਿੱਟੇ ਦਿਨ ਭਰੇ ਬਾਜ਼ਾਰ ਚ ਕੈਮਿਸਟ ਨੂੰ ਗੋਲੀ ਮਾਰ ਕੇ ਤੇ ਬੰਦੇ 2 ਘੰਟੇ ਚੰਡੀਗੜ੍ਹ ਚ ਤੁਰੇ ਫਿਰਦੇ ਰਹੇ, ਕਦੇ ਇੱਧਰ ਚਲੇ ਗਏ, ਕਦੇ ਇੱਧਰ ਚਲੇ ਗਏ, ਫਿਰ ਇੱਕ ਆਟੋ ਲਿਆ, ਬੱਸ ਸਟੈਂਡ ਤੋਂ ਬੱਸ ਫੜ ਕੇ ਜੰਮੂ ਤੇਰੇ ਗਏ, ਜੰਮੂ ਤੋਂ ਪੁਲਿਸ ਨੂੰ ਫੜ ਕੇ ਲਿਆਈ, ਕਿਉਂਕਿ ਉਹ ਮੁੰਡੇ ਵਿੱਚ ਉਹਨਾਂ ਦੇ 2 ਪੰਜਾਬੀ ਆ। ਇਸ ਕਰਕੇ ਭਾਜਪਾ ਦਾ ਮੇਅਰ ਜਿਹੜਾ ਚੰਡੀਗੜ੍ਹ ਚ, ਉਹ ਕਹਿੰਦਾ ਜੀ ਇਹ ਸਾਰੀ ਘਟਨਾ ਦੇ ਪਿੱਛੇ ਪੰਜਾਬ ਸਰਕਾਰ ਦੇ ਨਾਕਾਮ, ਸਿਕਿਉਰਿਟੀ ਤੁਹਾਡੀ ਕਮਜ਼ੋਰ ਆ, ਤੁਸੀਂ ਉੱਥੇ ਅਮਨ ਕਾਨੂੰਨ ਰੱਖ ਨਹੀਂ ਕਰ ਸਕਦੇ, ਤੇ ਪੰਜਾਬ ਸਰਕਾਰ ਦੀ ਕਾਹਦੀ, ਹਰਿਆਣੇ ਦੇ ਵਿੱਚ ਇਹਨੂੰ ਵੀ ਜ਼ਿਆਦਾ ਕਤਲ ਹੋ ਰਿਹਾ। ਇੱਕ ਦਿਨ ਮੇਰੇ ਕੋਲ ਇੱਕ ਵੀਡੀਓ ਆਈ, ਲਿੰਕ ਆਇਆ ਜੇ ਕਹੋ ਤੇ ਮੈਂ ਤੁਹਾਨੂੰ ਭੇਜ ਦੂੰ। ਉਹਨਾਂ ਨੇ ਗਿਣਤੀ ਕਰਕੇ ਦੱਸੀ ਔਰ ਭਾਰਤ ਸਰਕਾਰ ਦਾ

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਆ ਉਹਦੇ ਅੰਕੜੇ ਦੱਸੇ ਆ ਕਿ ਪੰਜਾਬ ਚ ਕਿੰਨੇ ਕਤਲ ਹੁੰਦੇ ਆ ਤੇ ਹਰਿਆਣੇ ਚ ਕਿੰਨੇ, ਇੱਥੇ ਕਿੰਨੇ ਕਿਡਨੈਪ ਹੁੰਦੀਆਂ ਉੱਥੇ ਕਿੰਨੀਆਂ, ਰੇਪ ਕਿੰਨੇ ਹੁੰਦੇ ਇੱਥੇ ਉੱਥੇ ਕਿੰਨੇ, ਪਰ ਉਹਨਾਂ ਸਾਰਿਆਂ ਦੇ ਵਿੱਚ ਭਾਰਤ ਸਰਕਾਰ ਦੇ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ ਹਰਿਆਣੇ ਚ ਸਾਡੇ ਨਾਲ ਵੱਧ ਪਾਪ ਹੁੰਦਾ, ਬਦਨਾਮੀ ਪੰਜਾਬ ਦੀ ਵੱਧ ਹੁੰਦੀ ਹੈ। ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਵੱਧ ਤੋਂ ਵੱਧ ਘੱਟ ਹੋਵੇ, ਨਾ ਹਰਿਆਣੇ ਦੀ ਸਰਕਾਰ ਨੂੰ ਚਿੰਤਾ, ਨਾ ਚੰਡੀਗੜ੍ਹ ਵਾਲਿਆਂ ਨੂੰ, ਨਾ ਪੰਜਾਬ ਵਾਲਿਆਂ ਨੂੰ ਹੀ ਹੈ। ਰਾਜਨੀਤੀ ਨਿੱਜੀ ਦੂਸ਼ਣਬਾਜ਼ੀ ਤੇ ਫਸੀ ਗਈ। ਹੁਣ ਇੱਕ ਟੇਪ, ਪਤਾ ਨੀ ਇੱਕ ਵੀਡੀਓ ਟੇਪ ਕਿੱਥੋਂ ਕੱਢ ਲਿਆਂਦੀ, ਉਹ ਜਦੋਂ ਪਹਿਲੀ ਵਾਰ ਆਈ ਸੀ ਬਾਹਰ, ਤੁਹਾਡੇ ਕੈਨੇਡਾ ਦੇ ਇੱਕ ਬੰਦੇ ਨੇ ਭੇਜੀ ਸੀ, ਜਿਹੜਾ ਸਾਡਾ ਕੰਪਿਊਟਰ ਐਕਸਪਰਟ ਸੀ, ਪਿਛਲੇ 20 ਸਾਲਾਂ ਤੋਂ ਉਹ ਕੰਮ ਕਰਦਾ। ਉਹਨੇ ਵੇਖਦਿਆਂ ਸਾਰੀ ਕਹਿਤਾ ਸੀ ਜੀ ਅਸੀਂ ਨੀ ਆਪਣੇ ਕੋਲ ਰੱਖਣੀ, ਚਲਾਉਣ ਨੀ, ਇਹ ਤਾਂ ਫੇਕ ਆ ਸਾਰੀ। ਏਦਾਂ ਦੀਆਂ ਕਈ ਹੋਰ ਆਈਆਂ, ਜਿਹੜੇ ਮੁੰਡੇ ਨੂੰ ਸਭ ਤੋਂ ਪਹਿਲਾਂ ਪਹੁੰਚ ਕੀਤੀ ਗਈ ਉਹ ਭਗਵੰਤ ਮਾਨ ਦਾ ਵਿਰੋਧੀ ਪੱਤਰਕਾਰ ਸੀ, ਵੀ ਤੂੰ ਚਲਾ ਦੇ, ਤੇ ਉਹਨੇ ਵੇਖ ਕੇ ਆਖਿਆ ਜੀ ਇਹ ਤਾਂ ਫੇਕ ਆ, ਮੈਂ ਚਲਾ ਕੇ ਲੋਕਾਂ ਬੁਰੇ ਨੀ ਬਣਨਾ। ਉਦੋਂ ਤੋਂ ਲੈ ਕੇ ਰੌਲਾ ਪੈਂਦਾ ਸੀ। ਹੁਣ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਸਦਵਾ ਲਿਆ, ਸਦਵਾ ਕੇ ਫਿਰ ਆ ਹੁਣ ਇੱਕ ਰਿਪੋਰਟ ਜਾਰੀ ਕਰਤੀ ਹੈ, ਕਹਿੰਦੇ ਜੀ ਭਗਵੰਤ ਮਾਨ ਨੇ ਬਹੁਤ ਘਟੀਆਪਣਾ ਕੀਤਾ। ਉਹਦੇ ਨਾਲ ਇੱਕ ਇਸ਼ੂ ਆ ਨੂੰ ਗੁਰੂ ਦੇਖ ਦੁਖੀ ਡਿਕਲੇਅਰ ਕਰਤਾ। ਦੂਸਰੇ ਪਾਸੋਂ ਕੱਲ ਭਗਵੰਤ ਮਾਨ ਦੀ ਪਾਰਟੀ ਦੇ ਬੁਲਾਰਿਆਂ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ, ਕਹਿੰਦੇ ਜੀ ਫੋਰੈਂਸਿਕ ਲੈਬੋਰਟਰੀ ਤੋਂ ਰਿਪੋਰਟ ਅਸਾਂ ਵੀ ਲਈ ਹੈ, ਤੇ ਉਹ ਲੈਬ ਜਿਹੜੀ ਹੈ ਉਹ ਕਹਿੰਦੀ ਇੱਕ ਸਾਰੀ ਰਿਪੋਰਟ ਵੀਡੀਓ ਫੇਕ ਆ, ਇਹੋ ਜਿਹੀ ਗੱਲ ਹੀ ਹੈ ਨੀ, ਜੇ ਹੈ ਨੀ ਹੋ ਚੁੱਕੀ ਹੈ। ਪਰ ਕੱਲ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਦੀ ਮੀਟਿੰਗ ਆ ਕਰਕੇ ਆਖਿਆ ਕਿ ਅਸੀਂ ਅਗਲੇ ਮਹੀਨੇ ਤੱਕ ਜੇ ਇਹ ਅਸਤੀਫਾ ਨਹੀਂ ਦਿੰਦਾ ਇਹਦੇ ਖਿਲਾਫ਼ ਧਰਮਯੁੱਧ ਮੋਰਚਾ ਛੇੜਾਂਗੇ। ਅੱਗੇ ਧਰਮਯੁੱਧ ਮੋਰਚੇ ਸਰਕਾਰਾਂ ਦੇ ਖਿਲਾਫ਼ ਹੁੰਦੇ ਸੀ, ਹੁਣ ਅਕਾਲੀ ਦਲ ਧਰਮਯੁੱਧ ਮੋਰਚਾ ਇੱਕ ਬੰਦੇ ਦੇ ਖਿਲਾਫ਼ ਛੇੜਨ ਲੱਗਾ, ਇਹ ਵੀ ਪੱਧਰ ਆਉਣਾ ਸੀ। ਔਰ ਅਕਾਲੀ ਦਲ ਦੇ ਪ੍ਰਧਾਨ ਦੇ ਆਪਣੇ ਬਾਰੇ ਜਿੱਦਾਂ ਦੀਆਂ ਗੱਲਾਂ ਲੋਕੀ ਕਰੀ ਜਾਂਦੇ ਆ, ਪਤਾ ਨੀ ਕੀ ਕੁਛ ਹੁੰਦਾ ਪਿਆ। ਇਹ ਸਾਰੀ ਰਾਜਨੀਤੀ ਬੜੇ ਘਟੀਆ ਪੱਧਰ ਤੇ ਆ। ਜਿਹੜੇ ਭਾਜਪਾ ਵਾਲੇ ਪਹਿਲਾਂ ਹਿੱਕ ਠੋਕ ਕੇ ਕਹਿੰਦੇ ਹੁੰਦੇ ਸੀ, ਇੰਦਰਾ ਗਾਂਧੀ ਦੇ ਡਰੀ ਜਾਂਦੀ ਸੀ, ਦਰਬਾਰ ਸਾਹਿਬ ਦੇ ਉੱਤੇ ਫੌਜੀ ਕਾਰਵਾਈ ਅਸੀਂ ਧੱਕੇ ਨਾਲ ਕਰਵਾਈ, ਜ਼ੋਰ ਦੇ ਕੇ ਕਰਾਈ, ਉਹ ਮੰਨਦੀ ਨੀ ਸੀ, ਸਾਡੇ ਦਬਾਹਟ ਕੀਤੀ। ਉਹਨੂੰ ਕਹੀ ਜਾਂਦੇ ਆ ਇੰਦਰਾ ਗਾਂਧੀ ਨੇ ਬਹੁਤ ਵੱਡਾ ਪਾਪ ਕੀਤਾ, ਵੇਖੋ ਜੀ ਦਰਬਾਰ ਸਾਹਿਬ ਤੇ ਜਾ ਕੇ ਹਮਲਾ ਕਰਤਾ, ਫੌਜ ਤੋਂ ਕਰਵਾਤਾ। ਉੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆਪਣੇ ਬੰਦਿਆਂ ਦੀ ਅਗਵਾਈ ਕਰ ਰਹੇ ਸੀ, ਫਿਰ ਉਹ ਬਾਹਰ ਵੀ ਨਾ ਆ ਸਕੇ, ਉੱਥੇ ਰਹਿ ਗਏ। ਉਹਨਾਂ ਦੇ ਟਕਸਾਲ ਦਾ ਮੁਖੀ ਇਸ ਵੇਲੇ ਭਾਜਪਾ ਨਾਲ ਇੱਕ ਮਿੰਟ ਆ, ਤੇ ਦੂਸਰੇ ਸੂਬਿਆਂ ਚ ਵੀ ਜਾ ਕੇ ਉਹਨਾਂ ਦੇ ਪ੍ਰੋਗਰਾਮਾਂ ਚ ਸ਼ਾਮਿਲ ਹੁੰਦਾ। ਪਤਾ ਸਾਡੀ ਸਮਝ ਤੋਂ ਪਰੇ ਆ, ਮੈਂ 1972 ਤੋਂ ਪੋਲੀਟਿਕਸ ਦੇ ਲਾਗੇ ਲੱਗ ਗਿਆ, 54 ਸਾਲ ਮੈਨੂੰ ਇਹਦੇ ਵਿੱਚ ਹੋ ਗਿਆ। ਇੰਨੇ ਸਾਲਾਂ ਤੋਂ ਬਾਅਦ ਵੀ ਸਾਨੂੰ ਇਹ ਨੀ ਸਮਝ ਲੱਗਦੀ ਕਿ ਆਹ ਖ਼ਬਰ ਸੱਚੀ ਆ ਤੇ ਆਹ ਖ਼ਬਰ ਝੂਠੀ ਆ, ਆਹ ਖ਼ਬਰ ਗਲਤ ਹੈ ਤੇ ਆਹ ਗਲਤ ਜਾਪਦੀ, ਪਰ ਅਸਲੀਅਤ ਸਾਨੂੰ ਕੁਛ ਨੀ ਪਤਾ ਲੱਗਦਾ। ਰੋਜ਼ ਹੀ ਨਵੇਂ ਸਿਰੋਂ ਕੋਈ ਨਾ ਕੋਈ ਨਵੀਂ ਗੱਲ ਹੋ ਜਾਂਦੀ, ਔਰ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਜਿਹੜੀਆਂ ਸਰਕਾਰੀ ਕੋਈ ਨੀ। ਇਸ ਹਾਲਤ ਵਿੱਚ ਪੰਜਾਬ ਦੀ ਰਾਜਨੀਤੀ ਇਹ ਸਾਰੀ ਲੀਹ ਲੱਥੀ ਰਾਜਨੀਤੀ ਹੈ, ਜਿਹ ਚ ਲੋਕਾਂ ਦੇ ਮੁੱਦੇ ਕੋਈ ਨੀ। ਤੁਸੀਂ ਬੱਸ ਤੇ ਚੜ ਜਾਓ, ਜੇ ਸਰਕਾਰੀ ਬੱਸ ਹੈ ਤੇ ਜੇ ਤੁਹਾਨੂੰ ਖਲੋਣ ਨੂੰ ਵੀ ਥਾਂ ਨੀ ਲੱਭਦੀ, ਕਿਉਂ ਨੀ ਲੱਭਦੀ? ਕਿਉਂਕਿ ਬੀਬੀਆਂ ਭਾਵੇਂ ਉਹ ਪ੍ਰਿੰਸੀਪਲ ਲੱਗੀ ਹੋਣ, 2 ਲੱਖ ਰੁਪਇਆ ਤਨਖਾਹ ਕਾਲਜ ਚ ਲੈਂਦੀਆਂ ਹੋਣ, ਉਹ ਵੀ ਆਧਾਰ ਕਾਰਡ ਵਿਖਾ ਕੇ ਕਹਿੰਦੀਆਂ ਜੀ ਸਰਕਾਰ ਨੇ ਆਖਿਆ ਪੰਜਾਬ ਦੀਆਂ ਬੀਬੀਆਂ ਨੂੰ ਯਾਤਰਾ ਮੁਫ਼ਤ। ਏਸੀ ਬੱਸਾਂ ਦੇ ਵਿੱਚ ਵੀ ਅੰਮ੍ਰਿਤਸਰ ਤੋਂ ਚੰਡੀਗੜ੍ਹ, ਚੰਡੀਗੜ੍ਹ ਤੋਂ ਬਠਿੰਡੇ ਤੱਕ ਸਭ ਪਾਸੇ ਫ੍ਰੀ ਫਿਰਦੀਆਂ, ਤੇ ਪ੍ਰਾਈਵੇਟ ਬੱਸਾਂ ਇਹ ਫੈਸਿਲਿਟੀ ਨੂੰ ਨਹੀਂ ਮੰਨਦੀਆਂ, ਉਹ ਕਮਾਈ ਕਰ ਰਹੀਆਂ ਨੇ। ਇਹਦੇ ਬਾਅਦ ਸਰਕਾਰ ਦੀ ਇਹ ਸਕੀਮ ਸਰਕਾਰ ਦਾ ਭੱਠਾ ਬਿਠਾਉਣ ਵਾਲੀ ਤੇ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਨੂੰ ਮੁਨਾਫਾ ਕਰਾਉਣ ਵਾਲੀ ਹੈ। ਇਹ ਸਾਰੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਚ ਹਾਲਤ ਬਣੀ ਪਈ ਆ ਵੀ ਪੰਜਾਬ ਡੁੱਬਦਾ ਜਾ ਰਿਹਾ।

0: ਤੇ ਪੰਜਾਬ ਦੀ ਰਾਜਨੀਤੀ ਉਹ ਧਮੱਚੜ ਪਾ ਰਹੀ ਹੈ ਚੋ ਕੱਖ ਨੀ ਨਿਕਲਣਾ। ਪਾਣੀ ਚ ਮਧਾਣੀ ਮਾਰਿਆ ਮੱਖਣ ਥੋੜਾ ਨਿਕਲੂਗਾ, ਪਾਣੀ ਦਾ ਪਾਣੀ ਰਹਿ ਜਾਣਾ
1: ਜੀ। ਆਪਾਂ ਨੂੰ ਸਰ ਜੇ ਕਾਂਗਰਸ ਦੀ ਗੱਲ ਕਰੀਏ ਤੇ ਉਹ ਵੀ ਤਿੰਨ ਕੁ ਦਿਨਾਂ ਤੋਂ ਮੀਟਿੰਗਾਂ ਕਰ ਰਹੇ ਨੇ, ਕਹਿੰਦੇ ਆਲ ਡਨ ਸਾਰਾ ਕੁਛ ਕਰ ਲਿਆ, ਫਾਈਨਲਾਈਜ਼ ਹੋ ਗਿਆ ਸਾਰਾ ਕੁਛ, ਕੀ ਕੀਤਾ ਨਾ ਉਹ ਦੱਸਦੇ ਨੇ ਨਾ ਕਿਸੇ ਨੂੰ ਦਿਸਦਾ ਹੈ ਜੀ।
0: ਦੱਸਣਾ ਕੀ ਹੁੰਦਾ ਜੀ, ਉੱਥੇ ਕੁਛ ਨੀ, ਉਹਨਾਂ ਦੀ ਆਖੇ ਲੱਗਦਾ ਕੌਣ ਆ। 10 ਸਾਲ ਪਹਿਲਾਂ ਇੱਥੇ ਹਰਿਆਣੇ ਚ ਰਾਜ ਸਭਾ ਦੀ ਚੋਣ ਸੀ, ਇਹਨਾਂ ਕੋਲ ਵੋਟਾਂ ਵੱਧ, ਇਹਨਾਂ ਦਾ ਬੰਦਾ ਹਾਰ ਗਿਆ ਤੇ ਭਾਜਪਾ ਵਾਲਿਆਂ ਨੇ ਆਪਣੀਆਂ ਵੋਟਾਂ ਨਾਲ ਇੱਕ ਆਪਣਾ ਜਿਤਾਉਣਾ ਸੀ। ਇੱਕ ਜੀ ਟੀ ਵੀ ਦਾ ਮਾਲਕ ਜਿਹੜਾ ਬਾਅਦ ਚ ਜੀ ਟੀ ਵੀ ਨੂੰ ਵੀ ਛੱਡ ਕੇ ਉੱਥੇ ਕੇਸ ਬੜੇ ਬਣੇ ਸੀ, ਉਹ ਜਿਤਾ ਤਾ ਤੇ ਜਿੱਤਣ ਲੱਗ ਗਿਆ। ਕੀਤਾ ਕਿ ਕਾਂਗਰਸ ਵਾਲਿਆਂ ਦੀਆਂ 12-13 ਵੋਟਾਂ ਕੈਂਸਲ ਕਰਵਾ ਦਿੱਤੀਆਂ, ਇਹ ਦਲੀਲ ਦੇ ਕੇ ਕਿ ਜਿਹੜਾ ਰਿਟਰਨਿੰਗ ਅਫਸਰ ਦਾ ਪੈਨ ਉੱਥੇ ਰੱਖਿਆ ਸੀ ਉਸ ਪੈਨ ਦੀ ਇਹਨਾਂ ਦੀਆਂ ਵੋਟਾਂ ਪਾਉਣ ਵੇਲੇ ਸਿਆਹੀ ਬਦਲ ਗਈ, ਤੇ ਪੈਨ ਤੇ ਰਿਟਰਨਿੰਗ ਅਫਸਰ ਦੀ ਟੇਬਲ ਤੇ ਸੀ, ਸਿਆਹੀ ਕਿੰਨੇ ਬਦਲ ਦਿੱਤੀ। ਇਹ ਉੱਥੇ ਆਪਣਾ ਜਿਹੜਾ ਇਲੈਕਸ਼ਨ ਏਜੰਟ ਬਿਠਾਇਆ ਸੀ, ਇਹਨਾਂ ਨੇ ਇੰਨਾ ਅਕਲ ਦਾ ਅੰਨਾ ਬਿਠਾਇਆ ਸੀ ਕਿ ਜਿਹਦੀਆਂ ਅੱਖਾਂ ਸਾਹਮਣੇ ਪੈਨ ਬਦਲ ਦਿੱਤਾ ਗਿਆ, ਕਾਂਗਰਸੀਆਂ ਦੀ ਵਾਰੀ, ਪਰ ਭਾਜਪਾ ਵਾਲਿਆਂ ਨੂੰ ਉਹ ਪੈਨ ਮਿਲਦਾ ਰਿਹਾ। ਇਹ ਕਿੱਦਾਂ ਹੋ ਗਿਆ, ਉਦੋਂ ਵੀ ਤਮਾਸ਼ਾ ਹੋਇਆ ਸੀ। ਹੁਣ ਦੋ ਸੂਬਿਆਂ ਦੇ ਵਿੱਚ ਰਾਜ ਸਭਾ ਦੀਆਂ ਚੋਣਾਂ ਚ ਵੋਟਾਂ ਇਹਨਾਂ ਦੀਆਂ ਵੱਧ, ਇਹਨਾਂ ਦੇ ਬੰਦੇ ਸੈਰੇਆਮ ਹੀ ਉੱਧਰ ਜਾ ਕੇ ਇਹਨਾਂ ਦੇ ਨਾਲ ਗਏ ਇਕੱਠੇ ਹੋ ਕੇ ਕਿ ਅਸੀਂ ਪਾਰਟੀ ਨੂੰ ਵੋਟਾਂ ਪਾਉਣੀਆਂ, ਅੰਦਰ ਖਾਤੇ ਭਾਜਪਾ ਨੂੰ ਪਾਏ ਤੇ ਪਾਰਟੀ ਹਾਈਕਮਾਂਡ ਕੀ ਕਰਦੀ ਹੈ। ਹਰਿਆਣੇ ਦੇ ਵਿੱਚ 5 MLA ਇਹਨਾਂ ਦੇ ਪਾਰਟੀ ਨਾਲ ਨਾਰਾਜ਼ ਨੇ, ਪਾਰਟੀ ਉਹਨਾਂ ਤੇ ਐਕਸ਼ਨ ਲੈਂਦੀ ਫਿਰਦੀ ਹੈ, ਭਾਜਪਾ ਨੂੰ ਕਦੇ ਯੋਗਾ ਦੇ ਬਹਾਨੇ ਤੇ ਕਦੇ ਹੋਰ ਬਹਾਨੇ ਆਪਣੀਆਂ ਸਟੇਜਾਂ ਤੇ ਸੱਦ ਕੇ ਸਨਮਾਨਿਤ ਕਰ ਰਹੀ ਹੈ, ਤੇ ਪਾਰਟੀ ਹਾਈਕਮਾਂਡ ਨਾਲ ਵੀ ਕੀ ਕਰਦੀ, ਕੁਛ ਵੀ ਨਹੀਂ। ਸਾਰਿਆਂ ਥਾਵਾਂ ਤੇ ਨਿਕੰਮੀ ਸਾਹਿਬ ਧੋਰੀ ਹਾਈਕਮਾਂਡ ਜੀ ਦਾ ਲੀਡਰ ਕਹਿਣ ਨੂੰ ਮਲਿਕਾ ਅਰਜੁਨ ਖੜਗੇ, ਪਰ ਅਸਲ ਚ ਸੋਨੀਆ ਗਾਂਧੀ ਦਾ ਪੁੱਤਰ ਤੇ ਧੀ ਦੋਵੇਂ ਜਣੇ ਰਾਜਨੀਤੀ ਚਲਾ ਰਹੇ ਆ, ਉਹਨਾਂ ਦੇ ਕੰਟਰੋਲ ਚ ਨਹੀਂ ਆਉਂਦੀ। ਦਿੱਲੀ ਚ ਸੱਦ ਸੱਦ ਕੇ ਉਹਨੇ ਮੀਟਿੰਗਾਂ ਕਰਾਈਆਂ ਪੰਜਾਬ ਦੇ ਕਾਂਗਰਸੀਆਂ ਨੇ, ਹੁਣ 2 ਦਿਨ ਫਿਰ ਇਸ ਕੰਮ ਚ ਫੂਕ ਦਿੱਤੇ ਤੇ ਨਤੀਜਾ ਕੀ ਨਿਕਲਿਆ, ਕੱਖ ਵੀ ਨੀ। ਇਹੋ ਆਖੀ ਜਾਂਦੇ ਜੀ ਅਸੀਂ ਫੈਸਲਾ ਕਰ ਲਿਆ, ਕੀ ਫੈਸਲਾ ਕਰ ਲਿਆ, ਕਹਿੰਦੇ ਬਹੁਤ ਜਲਦੀ ਦੱਸ ਦਿਆਂਗੇ। ਦੱਸਣਾ ਕੀ ਹੈ, ਜੋ ਮੀਟਿੰਗ ਕਰਾਉਂਦੇ ਆ ਕਦੇ ਉਹਨਾਂ ਦੀ ਮੀਟਿੰਗ ਚੋਂ ਪ੍ਰਤਾਪ ਸਿੰਘ ਬਾਜਵਾ ਵਾਕਆਊਟ ਕਰ ਦਿੰਦਾ, ਕਦੇ ਚਰਨਜੀਤ ਸਿੰਘ ਚੰਨੀ ਉੱਠ ਕੇ ਇੱਕ ਵਾਰੀ ਚਲਾ ਗਿਆ ਸੀ ਇੱਥੇ ਚੰਡੀਗੜ੍ਹ ਮੀਟਿੰਗ ਹੁੰਦੀ ਚ, ਨਾਰਾਜ਼ਗੀ ਵਿਖਾ ਕੇ ਦਲਿਤਾਂ ਨੂੰ ਪੂਰਾ ਸਨਮਾਨ ਨਹੀਂ ਦਿੱਤਾ ਜਾ ਰਿਹਾ, ਕਦੇ ਉਹਨਾਂ ਦਾ ਪ੍ਰਧਾਨ ਪੁੱਠਾ ਸਿੱਧਾ ਬੋਲਦਾ। ਪ੍ਰਧਾਨ ਤਾਂ ਰਾਜਾ ਵੜਿੰਗ ਹੈ ਹੀ ਏਦਾਂ ਦਾ ਕਿ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਗੱਲ ਇਹੋ ਜਿਹੀ ਕਹਿ ਦਿੰਦਾ, ਮੁੜਕੇ ਉਹ ਚ ਫਸਿਆ ਫਿਰਦਾ, ਫਿਰ ਰਾਹ ਨੀ ਲੱਭਦਾ। ਇਹੋ ਜਿਹੀ ਹਾਲਤ ਵਿੱਚ ਇਸ ਪਾਰਟੀ ਤੋਂ ਲੋਕ ਜਿਹੜੀ ਆਸ ਰੱਖਦੇ ਆ ਉਹ ਆਸ ਰੱਖਣੀ ਬੰਦ ਕਰਦੇ ਤੇ ਜ਼ਿਆਦਾ ਠੀਕ ਹੋਊਗਾ
1: ਜੀ। ਪੰਜਾਬ ਗੱਲ ਕਰਦੇ ਆ ਅਮਰੂਦ ਘੁਟਾਲੇ ਦੀ, ਜਿਹੜਾ ਪੰਜਾਬ ਦਾ ਬੜਾ ਵੱਡਾ ਭ੍ਰਿਸ਼ਟਾਚਾਰ ਦੇ ਨਾਲ ਜੁੜਿਆ ਹੋਇਆ ਘੁਟਾਲਾ, ਉਹਦੇ ਵਿੱਚ ਈਡੀ ਨੇ ਅਫਸਰਾਂ ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ, ਕੀ ਬਣੂਗਾ ਜੀ?
0: ਇਸ ਤਰ੍ਹਾਂ ਕਿ ਘੁਟਾਲਾ ਹੋਇਆ ਸੀ ਉਹ ਬਹੁਤ ਵੱਡਾ। ਪਹਿਲੀ ਗੱਲ ਤਾਂ ਮੈਂ ਦੱਸਾਂ ਕਿ ਜਦੋਂ 2008-09 ਦੇ ਵਿੱਚ 7 ਚ ਬਾਦਲ ਸਰਕਾਰ ਆਈ ਸੀ, ਇਹਨਾਂ ਦੀ ਆਉਣ ਤੋਂ ਪਹਿਲਾਂ ਅਮਰਿੰਦਰ ਸਿੰਘ ਦੀ ਸਰਕਾਰ ਫੈਸਲਾ ਕਰ ਗਈ ਸੀ ਕਿ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਆ ਗਈ ਹੈ ਤੇ ਅਸੀਂ ਬੜੇ ਜਲੋ ਨਾਲ ਮਨਾਉਣੀ ਹੈ। ਇਹਨਾਂ ਨੇ ਆਉਂਦਿਆਂ ਸਾਰ ਕਈ ਕਰੋੜ ਰੁਪਏ ਰੱਖ ਦਿੱਤੇ, 100 ਕਰੋੜ ਦੇ ਨੇੜੇ ਤੇੜੇ। ਫਿਰ ਉੱਥੇ ਉਹ ਜਸ਼ਨ ਮਨਾਇਆ ਗਿਆ। ਬਾਅਦ ਵਿੱਚ ਇੱਕ RTI ਐਕਟਿਵਿਸਟ ਨੇ ਆਖਿਆ ਕਿ ਇੱਥੇ ਕਿਹੜੇ ਕਿਹੜੇ ਕਲਾਕਾਰ ਸੱਦੇ ਗਏ ਤੇ ਕਿੰਨੇ ਕਿੰਨੇ ਪੈਸੇ ਦਿੱਤੇ ਗਏ। ਉਹ ਰਿਪੋਰਟ ਮਿਲ ਗਈ, ਉਹਨੇ ਉਹਨਾਂ ਕਲਾਕਾਰਾਂ ਨੂੰ ਚਿੱਠੀਆਂ ਪਾ ਕੇ ਪੁੱਛਿਆ ਵੀ ਤੁਸੀਂ ਇੰਨੇ ਇੰਨੇ ਪੈਸੇ ਲਏ ਸੀ, ਤੁਸੀਂ ਕਿਹੜੀ ਤਰੀਕ ਨੂੰ ਅੰਮ੍ਰਿਤਸਰ ਪਹੁੰਚੇ, ਕਿਹੜੇ ਹੋਟਲ ਚ ਸਟੇ ਕੀਤਾ। ਉਹਨਾਂ ਅੱਗੋਂ ਆਖਿਆ ਕਿਹੜਾ ਫੰਕਸ਼ਨ, ਸਾਨੂੰ ਪਤਾ ਵੀ ਨਹੀਂ, ਜਿਹੜੇ ਕਲਾਕਾਰਾਂ ਦੇ ਨਾਂ ਤੇ ਪੈਸੇ ਪਾਏ ਸੀ ਉਹ ਕਲਾਕਾਰ ਇੱਥੇ ਆਏ ਹੀ ਨਹੀਂ ਸੀ। ਇਹਦੇ ਚ ਫਿਰ ਲੀਡਰ ਪਾਸੇ ਰਹਿ ਗਏ, ਅੱਧਾ ਪਿਤਾ ਤੇ ਜ਼ਿਆਦਾ ਲੀਡਰਾਂ ਨੇ ਸੀ, ਤੇ ਇੱਕ ਕਮਿਸ਼ਨਰ ਫਸ ਗਿਆ। ਅਲਟੀਮੇਟਲੀ ਉੱਤੇ ਕੇਸ ਬਣ ਗਿਆ, ਜੇਲ੍ਹ ਚਲਾ ਗਿਆ। ਅੱਗੋਂ ਉਹਦਾ ਪੁੱਤਰ IAS ਅਫਸਰ

0: ਬਹੁਤ ਕਹਿੰਦੇ ਸੀ ਬੜਾ ਇਮਾਨਦਾਰ ਆ ਉਸ ਮੁੰਡੇ ਨਾਲ ਤਾਂ ਇਮਾਨਦਾਰ ਕੋਈ ਪਰ ਅਸੀਂ ਲੋਕ ਵੀ ਇਸ ਗੱਲ ਦੇ ਕਾਇਲ ਸੀ ਉਹਨੂੰ ਮੋਹਾਲੀ ਦੇ ਵਿੱਚ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਡਾ ਦੇ ਵਿੱਚ ਲਾਤਾ ਉੱਥੇ ਦੱਸਿਆ ਗਿਆ ਕਿ ਆਹ ਕਲੋਨੀਆਂ ਕੱਟਣੀਆਂ ਨੇ ਇਹਨਾਂ ਚ ਪਤਾ ਸੀ ਕਿ ਇੱਕਦਮ ਪਲਾਟ ਚੜ ਜਾਣੇ ਆ ਤੇ ਕੀਮਤਾਂ ਤੇ ਆਪ ਹੀ ਤੈਅ ਕਰਨੀਆਂ ਕਿਸੇ ਨੇ ਆਪਣੇ ਘਰਵਾਲੀ ਦੇ ਨਾਂ ਤੇ ਕਿਸੇ ਨੇ ਸੱਸ ਦੇ ਨਾਂ ਤੇ ਕਿਸੇ ਨੇ ਸਾਲੇ ਦੇ ਨਾਂ ਤੇ ਪੰਜੀ ਪੰਜੀ ਤੀਹ ਤੀਹ ਲੱਖ ਰੁਪਏ ਨੂੰ ਏਕੜ ਜ਼ਮੀਨ ਲਈ ਤੇ ਉਹ ਜ਼ਮੀਨ ਬਾਅਦ ਵਿੱਚ ਆਪ ਹੀ ਨਕਸ਼ਾ ਪਾਸ ਕਰਨ ਵਾਲੇ ਸੀ ਇਹਨਾਂ ਨੇ ਕਿਸੇ ਦਾ ਮੁੱਲ 3 ਕਰੋੜ ਰੁਪਇਆ ਕਿੱਲੇ ਦਾ ਰੱਖਤਾ ਕਿਸੇ ਦਾ 2 ਕਰੋੜ 90 ਲੱਖ ਰੁਪਏ ਰੱਖਤਾ ਉਹ ਵੀ 3 ਕਰੋੜ ਹੀ ਬਣ ਜਾਂਦਾ ਏਦਾਂ ਕਰਕੇ ਆਪਣੀਆਂ ਜ਼ਮੀਨਾਂ ਦਾ ਆਪਣੇ ਪਰਿਵਾਰਾਂ ਨੂੰ ਸਰਕਾਰ ਤੋਂ ਮੁਆਵਜ਼ਾ ਦਵਾਤਾ ਕੋਈ 15 ਕਰੋੜ ਲੈ ਗਿਆ ਕੋਈ 20 ਕਰੋੜ ਲੈ ਗਿਆ ਇਕੱਲਾ ਜ਼ਮੀਨਾਂ ਦਾ ਨਹੀਂ ਫਿਰ ਇਹ ਆਖਿਆ ਕਿ ਉਹਨਾਂ ਜ਼ਮੀਨਾਂ ਤੇ ਬਾਗ ਲੱਗੇ ਸੀ ਕਣਕ ਝੋਨਾ ਇਹ ਤੇ ਹੁੰਦੀ ਹੈ ਛਮਾਹੀ ਵਾਲੀ ਖਬਰ ਫਸਲ ਜਿਹੜੇ ਬਾਗ ਆ ਇਹ ਲੰਬੇ ਸਮੇਂ ਦੀ ਇਨਵੈਸਟਮੈਂਟ ਹੁੰਦੀ ਹੈ ਇਹਦੇ ਬੜੇ ਪੈਸੇ ਮਿਲਦੇ ਇਹ ਵਿਖਾ ਤਾ ਕਿ ਉੱਥੇ ਅਮਰੂਦਾਂ ਦੇ ਬੂਟੇ ਲੱਗੇ ਸੀ ਔਰ ਇੱਕ ਇੱਕ ਬਾਗ ਦੇ ਵਿੱਚ ਇੰਨੇ ਇੰਨੇ ਬੂਟੇ ਲੱਗੇ ਵਿਖਾਤੇ ਜਿੰਨੇ 3 ਖੇਤਾਂ ਦੇ ਵਿੱਚ ਲੱਗਦੇ ਇੱਕੋ ਖੇਤ ਚ ਵਿਖਾਤੇ ਉਹ ਘੁਟਾਲਾ ਫੜਿਆ ਗਿਆ ਤੇ ਇਹਨਾਂ ਦੀ ਪੁੱਛ ਪੜਤਾਲ ਹੋਈ ਕੇਸ ਬਣ ਗਿਆ ਤੇ ਆਪਣਾ ਬਚਾਅ ਕਰਦੇ ਰਹੇ ਪਰ ਰਾਹ ਨਹੀਂ ਲੱਭਦਾ ਇਹ ਹਾਈਕੋਰਟ ਚਲੇ ਗਏ ਉਹਨੇ ਚਲੋ ਸਰਕਾਰ ਆਮ ਆਦਮੀ ਪਾਰਟੀ ਦੀ ਆ ਗਈ ਇਹਨਾਂ ਨੇ ਹਾਈਕੋਰਟ ਚ ਆਖਿਆ ਜ਼ਮਾਨਤ ਦੇਣੀ ਦੇ ਦਿਓ ਨਹੀਂ ਦੇਣੀ ਨਾ ਦੇਵੇ ਹਾਈਕੋਰਟ ਪਰ ਸਾਡੀ ਇੱਕ ਸ਼ਰਤ ਹੈ ਕਿ ਜੇ ਇਹਨਾਂ ਨੇ ਜ਼ਮਾਨਤ ਕਰਾਉਣੀ ਹੈ ਤੇ ਜਿੰਨੇ ਪੈਸਿਆਂ ਦਾ ਦੋਸ਼ ਲੱਗਦਾ ਇਹਨਾਂ ਨੇ ਖਾਧੇ ਉਹ ਪੈਸੇ ਪਹਿਲਾਂ ਜਮ੍ਹਾਂ ਕਰਾਉਣ ਜਿਹੜੇ ਇਮਾਨਦਾਰ ਕਹਿੰਦੇ ਸੀ ਅਸੀਂ ਇੱਕ ਪੈਸਾ ਨਹੀਂ ਖਾਧਾ ਉਹਨਾਂ ਚੋਂ ਕਿਸੇ ਨੇ 3 ਕਰੋੜ ਰੁਪਏ ਕਿਸੇ ਨੇ 5 ਕਰੋੜ ਰੁਪਏ ਚੁੱਪ ਕਰਕੇ ਜਮ੍ਹਾਂ ਕਰਾਤੇ ਜੇ ਖਾਧੇ ਨੀ ਤੇ ਇੰਨੇ ਪੈਸੇ ਆਏ ਕਿੱਥੋਂ ਜਮ੍ਹਾਂ ਕਰਾਏ ਕਿੱਥੋਂ ਹੁਣ ਉਹ ਕੇਸ ਚੱਲਦਾ ਪਿਆ ਸੀ ਉਸੇ ਕੇਸ ਦੇ ਵਿੱਚ ਈਡੀ ਦੀ ਐਂਟਰੀ ਹੋ ਗਈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆ ਕੇ ਉਹ ਸਾਰੇ ਅਫਸਰ ਸੱਦ ਰਹੇ ਕਿ ਬੱਚੀ ਤੁਸੀਂ ਆਹ ਕੀਤਾ ਸੀ ਕੰਮ ਤੇ ਅਦਾਲਤ ਦੇ ਹੁਕਮ ਦੇ ਤੁਸੀਂ ਪੈਸੇ ਵੀ ਜਮ੍ਹਾਂ ਕਰਾਏ ਜੇ ਤੁਸੀਂ ਕੋਈ ਠੱਗੀ ਠੋਰੀ ਕੀਤੀ ਨੀ ਤੇ ਪੈਸੇ ਜਮ੍ਹਾਂ ਕਿਉਂ ਕਰਾਏ ਤੇ ਤੁਹਾਡੇ ਕੋਲ 1 ਕਰੋੜਾਂ ਰੁਪਏ ਆਏ ਕਿੱਥੋਂ ਉਹ ਹੁੰਦੇ ਬੜੇ ਇਮਾਨਦਾਰ ਅਫਸਰ ਗਿਣੇ ਜਾਂਦੇ ਸੀ ਇਸ ਵੇਲੇ ਉਸ ਘੁਟਾਲੇ ਚ ਫਸੇ ਆ ਮੈਨੂੰ ਲੱਗਦਾ ਕਿ ਈਡੀ ਨੂੰ ਜੇਲ੍ਹ ਤੱਕ ਕੋਈ ਬਚਾ ਦੇਣਾ ਇਹ ਅਫਸਰਾਂ ਦਾ ਪੱਧਰ ਹੋਇਆ ਪਿਆ ਉਸ ਕੱਪੜੇ ਚ ਈਡੀ ਇਕੱਲਾ ਹੁੰਦਾ ਨੀ 2019 ਤੋਂ ਲੈ ਕੇ ਪੋੜਾ ਫਾੜੀ ਕਰ ਰਹੀ ਹੈ ਕਿ ਜਿਹੜੀ ਮੋਹਾਲੀ ਤੋਂ ਸੜਕ ਜਾਂਦੀ ਹੈ ਨਿਊ ਚੰਡੀਗੜ੍ਹ ਨੂੰ ਜਿੱਥੇ ਨਵਾਂ ਕ੍ਰਿਕਟ ਸਟੇਡੀਅਮ ਬਣਿਆ ਤੇ ਉੱਥੋਂ ਅੱਗੇ ਭਾਬਾ ਕੈਂਸਰ ਇੰਸਟੀਚਿਊਟ ਤੱਕ ਪਹੁੰਚ ਜਾਂਦੀ ਹੈ ਤੇ ਪੀਜੀ ਨੂੰ ਰਸਤਾ ਮਿਲ ਜਾਂਦਾ ਬਾਰ ਬਾਰ ਉਹ ਸੜਕ ਵਾਸਤੇ ਜਿਹੜੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਇਸੇ ਗਮਾਡਾ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਜਿਹੜੀ ਉਹਨਾਂ ਨੇ ਕੀਤੀਆਂ ਸੀ ਉਹਨਾਂ ਜ਼ਮੀਨਾਂ ਦਾ ਘਪਲਾ ਇੰਨਾ ਵੱਡਾ ਹੋ ਗਿਆ ਕਿ ਜਿਹੜੇ ਅਫਸਰ ਚ ਫਸ ਕੇ ਮੁੜਕਣ ਤੋਂ ਨਿਕਲਿਆ ਨਹੀਂ ਜਾਣਾ ਉਹਨਾਂ ਵਾਸਤੇ ਇੱਕ ਨਵਾਂ ਸ਼ਿਕੰਜਾ ਤਿਆਰ ਹੋ ਗਿਆ
1: ਜੀ ਤੁਹਾਨੂੰ ਸਰ ਪੰਜਾਬ ਦੇ ਇੱਕ ਮੰਤਰੀ ਦੇ ਨਾਲ ਜੁੜਿਆ ਹੋਇਆ ਟਰਾਲੀ ਕੇਸ ਹਾਈਕੋਰਟ ਚਲਾ ਗਿਆ ਹਾਈਕੋਰਟ ਨੇ ਨੋਟਿਸ ਜਾਰੀ ਕਰਤਾ ਹੈ ਕੀ ਹੈ ਜੀ ਮਾਮਲਾ
0: 2-3 ਸਾਲ ਪਹਿਲਾਂ ਮੈਂ ਉਸ ਟਰਾਲੀ ਫੈਕਟਰੀ ਚ ਗਿਆ ਸੀ ਮੈਂ ਇੱਕ ਤਾਂ ਆਪਣੀ ਵਿਆਹ ਤੇ ਗਿਆ ਤੇ ਜਿਹੜਾ ਵਿਆਹ ਵਾਲਾ ਮੁੰਡਾ ਸੀ ਮੈਂ ਪੁੱਛਿਆ ਕੰਮ ਕੀ ਕਰਦਾ ਕਹਿੰਦੇ ਜੀ ਟਰਾਲੀਆਂ ਦੀ ਫੈਕਟਰੀ ਚ ਕਿਸੇ ਵੱਡੇ ਅਹੁਦੇ ਤੇ ਸ਼ਾਇਦ ਇੰਜੀਨੀਅਰ ਸੀ ਜਾਂ ਸਮਥਿੰਗ ਮੈਂ ਕਿਹਾ ਫੈਕਟਰੀ ਕਿੱਥੇ ਉਹਨੇ ਆਖਿਆ ਜੀ ਇੱਥੇ ਪਿੰਡ ਚ ਮੈਂ ਕਿਹਾ ਪਿੰਡ ਚ ਲਿਆ ਕੇ ਲਾਈਏ ਐਡੀ ਕੀ ਖਾਸ ਗੱਲ ਹੈ ਉਹ ਕਹਿੰਦੇ ਜੀ ਜਾਓਗੇ ਤੇ ਪਤਾ ਲੱਗ ਜੋ ਟਰਾਲੀਆਂ ਖਾਸ ਕਿਸਮ ਦੀਆਂ ਬਣਾਉਂਦੇ ਆ ਤੇ ਇਹਨਾਂ ਦੀਆਂ ਟਰਾਲੀਆਂ ਤਾਮਿਲਨਾਡੂ ਕੇਰਲਾ ਤੱਕ ਜਾਂਦੀਆਂ ਨੇ ਮੈਂ ਬੜਾ ਹੈਰਾਨ ਹੋਇਆ ਮੈਂ ਫਿਰ ਉੱਚੇ ਚਾ ਟਾਈਮ ਕੱਢ ਕੇ ਉਸ ਵਿਆਹ ਦੇ ਵਿੱਚ ਉੱਥੇ ਜਾ ਵੜਿਆ ਇਹ ਸੱਚੀ ਗੱਲ ਸਿੱਖਣ ਦੀਆਂ ਟਰਾਲੀਆਂ ਖਾਸ ਨੇ ਜਿਹੜਾ ਉਹ ਵਰਕਸ਼ਾਪ ਦਾ ਮਾਲਕ ਹੈ ਬੜਾ ਸਧਾਰਨ ਜਿਹਾ ਕਰ ਰਿਹਾ ਦੋਵੇਂ ਭਰਾ ਉੱਥੇ ਰਹਿੰਦੇ ਆ ਉਹ ਪਹਿਲਾਂ ਦਿੱਲੀ ਦੇ ਨੇੜੇ ਕਿਸੇ ਬਹੁਤ ਵੱਡੀ ਟਰੈਕਟਰਾਂ ਦੀ ਵਰਕਸ਼ਾਪ ਚ ਲੱਗਾ ਰਿਹਾ ਸੀ ਜਿੱਥੇ ਰਿਕਾਰਡ ਸੀ ਟਰੈਕਟਰ ਬਣਾਉਣ ਦਾ ਉਹਨੇ ਫਿਰ ਇੱਥੇ ਆ ਕੇ ਆਪਣੀ ਵਰਕਸ਼ਾਪ ਸ਼ੁਰੂ ਕੀਤੀ ਸਾਡੇ ਆਮ ਤੌਰ ਤੇ ਇਹ ਹੁੰਦਾ ਕਿ ਲੋਕ ਜਦੋਂ ਟਰਾਲੀ ਲੈ ਕੇ ਜਾਂਦੇ ਆ ਉੱਥੇ ਗੰਨੇ ਲੱਗਦੇ ਆ ਜਾਂ ਕੋਈ ਹੋਰ ਫਸਲ ਲੱਗਦੇ ਆ ਤੇ ਲੱਗਦਿਆਂ ਲੱਗਦਿਆਂ ਜ਼ਮੀਨ ਦੇ ਵਿੱਚ ਟਾਇਰ

0: ਖੁੱਭ ਜਾਂਦੇ ਆ ਤੇ ਮੁੜ ਕੇ ਜਦੋਂ ਉਹਨੂੰ ਖਿੱਚਦੇ ਆ ਤੇ ਟਾਲੀ ਫਸੀ ਨਿਕਲਦੀ ਨੀ। ਉਹ ਟਰੈਕਟਰ ਦੇ ਪਹੀਏ ਜਾਂ ਤਾਂ ਉੱਥੇ ਘੁੰਮੀ ਜਾਂਦੇ ਆ ਜਾਂ ਕਈ ਵਾਰੀ ਟਰੈਕਟਰ ਅਗਲੇ ਪਾਸੇ ਉਲਟ ਕੇ ਤੇ ਪੁੱਠਾ ਵੀ ਡਿੱਗ ਪੈਂਦਾ ਤੇ ਟਰੈਕਟਰ ਚਾਲਕਾਂ ਦੀ ਮੌਤ ਹੋ ਜਾਂਦੀ ਹੈ। ਉਹਨੇ ਪਹਿਲੀ ਵਾਰੀ ਭਾਰਤ ਵਿੱਚ ਇਹੋ ਜਿਹੀ ਟਰਾਲੀ ਬਣਾਈ ਜਿਹਦੇ ਵਿੱਚ ਅੱਜ ਕੱਲ ਵੱਡੇ ਟਰਾਲੇ ਤੇ ਟਰੱਕ ਜਿਹੜੇ ਆ ਉਹਨਾਂ ਚ ਦੋ ਦੋ ਐਕਸਲ ਪੈਂਦੇ ਆ, ਇੱਕ ਐਕਸਲ ਤਾਂ ਪਹਿਲਾਂ ਹੀ ਪੈਂਦਾ ਸੀਗਾ, ਦੂਸਰਾ ਐਕਸਲ ਪਿਛਲੇ ਪਿੱਛੇ ਤੱਕ ਵਧਾ ਕੇ ਉਹਨਾਂ ਪਿਛਲੇ ਟਾਇਰਾਂ ਨੂੰ ਵੀ ਪਾ ਦਿੰਦੇ ਆ ਤੇ ਜਦੋਂ ਉਹ ਵੱਡਾ ਗੇਅਰ ਲਾਉਂਦੇ ਆ ਉਹ ਥੋੜਾ ਜਿਹਾ ਤੇਲ ਜ਼ਰੂਰ ਵੱਧ ਖਾਂਦਾ, ਉਹਦੇ ਨਾਲ ਪਾਵਰ ਉਹਦੀ ਕਈ ਗੁਣਾ ਵੱਧ ਜਾਂਦੀ ਹੈ ਤੇ ਟਰੈਕਟਰ ਦਾ ਆਪਣਾ ਜ਼ੋਰ ਵੀ ਤੇ ਪਿੱਛੇ ਟਰਾਲੀ ਵਿੱਚ ਜਿਹੜੀ ਸ਼ਾਫਟ ਨਾਲ ਲੱਗੀ ਉਹਦਾ ਵੀ ਜ਼ੋਰ, ਉਹ ਭਾਵੇਂ ਛੱਪੜ ਚ ਫਸੀ ਹੋਵੇ ਟਰਾਲੀ ਆਰਾਮ ਨਾਲ ਕੱਢ ਕੇ ਬਾਹਰ ਲਿਆਉਂਦਾ। ਮੈਂ ਵੇਖਿਆ ਮੈਨੂੰ ਸਾਰੀ ਡੈਮੋਸਟ੍ਰੇਸ਼ਨ ਦਿੱਤੀ, ਮੈਂ ਕਿਉਂਕਿ ਆਪ ਯੰਗ ਏਜ ਦੇ ਵਿੱਚ ਇੰਜੀਨੀਅਰਿੰਗ ਪੜ੍ਹੀ ਆ, ਉਸ ਵਕਤ ਬੰਗਲੌਰ ਦੇ ਵਿੱਚ ਜਾ ਕੇ ਤੇ ਸਾਡੀ ਟ੍ਰੇਨਿੰਗ ਦਾ ਪਾਰਟ ਸੀ ਕਿ ਅਸੀਂ ਆਟੋਮੋਬਾਈਲ ਕੰਪਨੀਆਂ ਵੇਖ ਕੇ ਵੀ ਆਏ ਸਨ, ਅਸੀਂ ਵੀ ਨਹੀਂ ਸੋਚ ਸਕਦੇ ਵੀ ਇਹੋ ਜਿਹੀ ਚੀਜ਼ ਹੋਵੇਗੀ। ਉਹਨਾਂ ਡੈਮੋਸਟ੍ਰੇਸ਼ਨ ਵੀ ਦਿੱਤੀ ਤੇ ਫਿਰ ਮੈਨੂੰ ਉਹਨਾਂ ਵਿਖਾਇਆ ਕਿ ਸਾਡੇ ਕੋਲ ਆਹ ਆਰਡਰ ਨੇ, ਸਾਡੀਆਂ ਟਰਾਲੀਆਂ ਇੱਥੋਂ ਰੇਲ ਦੇ ਉੱਤੇ ਲੱਦ ਕੇ ਤੇ ਉਹ ਅੱਡ ਅੱਡ ਥਾਵਾਂ ਤੇ ਜਾਂਦੀਆਂ ਤੇ ਉੱਥੇ ਜਾ ਕੇ ਉਹਨਾਂ ਦੇ ਟਰੈਕਟਰ ਨਾਲ ਅਟੈਚ ਕਰਨ ਵਾਸਤੇ ਸਾਡੇ ਆਪਣੇ ਟੈਕਨੀਸ਼ੀਅਨ ਜਾਂਦੇ ਆ। ਉਹ ਸਾਰਾ ਕੋਈ ਵਾਕਈ ਬਹੁਤ ਵਧੀਆ ਚੀਜ਼, ਮਗਰੋਂ ਪਤਾ ਲੱਗਾ ਕਿ ਉਹਨਾਂ ਦੇ ਪਿੰਡ ਦਾ ਹੀ ਬੰਦਾ ਜਿਹੜਾ ਲੁਧਿਆਣੇ ਰਹਿੰਦਾ ਤੇ ਲੁਧਿਆਣੇ ਤੋਂ MLA ਬਣਿਆ ਤੇ ਮੰਤਰੀ ਹਰਦੀਪ ਸਿੰਘ ਮੁੰਡੀਆਂ। ਇਹਦੇ ਬਾਰੇ ਪਤਾ ਲੱਗਾ ਕਿ ਇਹਨੇ ਦੋ ਪਹਿਲਾਂ ਦੇ ਜ਼ੋਰ ਪਾਇਆ ਇੱਕ ਟਰਾਲੀ ਜੋ 15-15 ਲੱਖ ਦੀ ਟਰਾਲੀ ਹੈ, ਉਹਨਾਂ ਤੋਂ ਟਰਾਲੀ ਲੈ ਲਈ। ਉਹ ਅੱਗੇ ਇਹਨੇ ਅਜਨਾਲੇ ਵਾਲੇ MLA ਨੂੰ ਭੇਜ ਤੀ, ਰੌਲਾ ਪੈ ਗਿਆ ਅਜਨਾਲੇ ਵਾਲੇ MLA ਕੋਲ ਕਿੱਥੋਂ, ਕਹਿੰਦਾ ਮੈਨੂੰ ਤਾਂ ਉਹਨੇ ਮਿੱਤਰ ਮੰਤਰੀ ਨੇ ਗਿਫਟ ਕੀਤੀ, ਮੈਨੂੰ ਪਤਾ ਕਿੱਥੋਂ ਲਿਆਂਦੀ ਆ, ਤੇ ਜੇ ਇਹ ਗੱਲ ਹੈ ਕਿ ਉਹਨੇ ਕਿਸੇ ਤੋਂ ਧੱਕੇ ਨਾ ਲਈ ਉਦੋਂ ਪੈਸੇ ਜਮਾ ਕਰਾ ਦੇਣਾ। ਉਹਨੇ ਇਸ ਟਰਾਲੀ ਵਰਕਸ਼ਾਪ ਵਾਲਿਆਂ ਦੇ ਖਾਤੇ ਚ ਪੈਸੇ ਜਮਾ ਕਰਾ ਦਿੱਤੇ, ਉਹ ਤਾਂ ਹੋ ਗਿਆ ਪਾਸੇ, ਨਾ ਉਹਨੇ ਟਰਾਲੀ ਮੰਗੀ ਸੀ ਨਾ ਉਹਨੇ ਲਈ ਸੀ, ਇਹਨਾਂ ਨੇ ਭੇਜੀ ਸੀ ਇੱਥੋਂ ਵਾਲੇ ਮੰਤਰੀ ਨੇ। ਫਿਰ ਇਹ ਕੇਸ ਚੱਲ ਪਿਆ, ਉਹਨਾਂ ਕੋਈ ਰਿਕਾਰਡਿੰਗ ਹੈ ਤੇ ਮੰਤਰੀਆਂ ਨੂੰ ਧਮਕੀ ਦਿੰਦਾ ਰਿਹਾ ਵੀ ਨਹੀਂ ਤਾਂ ਮੈਂ ਤੁਹਾਨੂੰ ਆਹ ਕਰ ਦੂ ਉਹ ਕਰ, ਨਹੀਂ ਤੇ ਪੈਸਾ ਕੋਈ ਨਹੀਂ ਦੇਣਾ ਤੇ ਤੁਸੀਂ ਇਹਦੇ ਚ ਮੇਰਾ ਹਿੱਸਾ ਰੱਖੋ। ਲੋਕਲ DSP ਜਿਹੜਾ ਸੀ ਉਹ ਸੱਦ ਕੇ ਉਹਨਾਂ ਦੀ ਬੇਇੱਜ਼ਤੀ ਕਰਦਾ ਰਿਹਾ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦਾ ਰਿਹਾ, ਇੱਥੋਂ ਤੱਕ ਕਹਿੰਦਾ ਰਿਹਾ ਕਿ ਤੁਹਾਡੇ ਤੇ ਗੈਂਗਸਟਰ ਐਕਟ ਲਾ ਦੇਣਾ। ਉਹ ਸਾਰਾ ਕੇਸ ਹੁਣ ਹਾਈਕੋਰਟ ਚਲਾ ਗਿਆ। ਮੈਂ ਇਹ ਸਾਰੇ ਕੇਸ ਤੋਂ ਮੁੜ ਤੋਂ ਜਾਣੂਗਾ ਤੇ ਇਹ ਗੱਲਾਂ ਸਾਡੇ ਕੋਲ ਵੀ ਆਉਂਦੀਆਂ ਰਹੀਆਂ। ਇਹ ਧੱਕਾ ਕਰਨ ਲੱਗਿਆ ਤਾਂ ਦੋ ਬਾਰੇ ਚਲੇ ਗਏ, ਸ਼ਰਮਲਾ ਤੀ ਇਹਨਾਂ ਮੰਤਰੀ ਨੇ। ਕੱਲ ਹਾਈਕੋਰਟ ਚ ਕੇਸ ਗਿਆ, ਉਹਨਾਂ ਨੇ ਉੱਥੋਂ ਨੋਟਿਸ ਜਾਰੀ ਕਰਤਾ। ਮੇਰਾ ਖਿਆਲ ਹੈ ਕਿ ਜੇ ਅਜੇ ਵੀ ਇਹ ਮੰਤਰੀ ਅਸਤੀਫਾ ਅਸਤੂਫਾ ਨਹੀਂ ਦਿੰਦਾ ਇਹ ਮੰਤਰੀ ਇਸ ਸਰਕਾਰ ਦੀ ਬੇੜੀ ਦਾ ਪੱਥਰ ਬਣੂ
1: ਜੀ। ਪੰਨੂ ਸਾਹਿਬ, CBI ਨੇ ਪੰਚਕੂਲਾ ਨਗਰ ਨਿਗਮ ਦੇ ਇੱਕ ਸਕੈਮ ਦੀ ਜਾਂਚ ਕਰਦਿਆਂ ਰਾਮ ਕੁਮਾਰ ਸਿੰਘ, ਇੱਕ ਸੀਨੀਅਰ IAS ਨੂੰ ਗ੍ਰਿਫਤਾਰ ਕੀਤਾ। ਇਸ ਗ੍ਰਿਫਤਾਰੀ ਨੂੰ ਕਿਵੇਂ ਵੇਖਦੇ ਹੋ ਤੇ ਪੂਰਾ ਕੇਸ ਕੀ ਹੈ, ਕੀ ਪੋਜੀਸ਼ਨ ਹੈ ਜੀ ਇਸ ਵੇਲੇ ਕੇਸ ਦੀ?
0: ਇਹ IAS ਅਫਸਰ ਨਹੀਂ ਸੀ ਹੁੰਦਾ ਪਹਿਲਾਂ, ਜਿੱਦਾਂ ਸਾਡੇ ਇੱਥੇ PCS ਅਫਸਰ ਹੁੰਦੇ ਹਨ ਜਿਹੜੇ SPM ADC ਵਗੈਰਾ ਲੱਗਦੇ, ਇਹ ਵੀ ਹਰਿਆਣਾ ਦਾ ਇਸੇ ਤਰ੍ਹਾਂ ਦਾ HCS ਅਫਸਰ ਸੀ, ਹਰਿਆਣਾ ਸਿਵਲ ਸਰਵਿਸ ਦਾ ਅਫਸਰ। ਇਹਨੂੰ ਫਿਰ ਬਾਅਦ ਵਿੱਚ ਪ੍ਰਮੋਸ਼ਨ ਮਿਲ ਗਈ ਤੇ ਉਹਨਾਂ ਨੇ IAS ਰੈਂਕ ਦੇ ਦਿੱਤਾ 2012 ਚ। ਉਹ ਤੋਂ ਬਾਅਦ ਇਹਦੀ ਚੜ੍ਹਤ ਹੁੰਦੀ ਗਈ ਹੁੰਦੀ ਗਈ, ਹੁਣ 2026 ਚੱਲਦਾ ਤੇ 2027 ਦੇ ਵਿੱਚ ਇਹਨੇ ਰਿਟਾਇਰ ਹੋ ਜਾਣਾ, ਇੱਕ ਸਾਲ ਰਹਿ ਗਿਆ। ਜਦੋਂ ਇਹ ਆਇਆ ਸੀਗਾ HCS ਚ ਭਰਤੀ ਹੋਇਆ ਸੀ ਹਰਿਆਣਾ ਸਿਵਲ ਸਰਵਿਸ ਵਿੱਚ, ਉਦੋਂ ਵੀ ਇਹਦੇ ਬਾਰੇ ਵਿਵਾਦ ਉੱਠਿਆ ਸੀ, ਜਦੋਂ ਇਹ IAS ਵਿੱਚ ਗਿਆ ਉਦੋਂ ਵੀ। ਹੁਣ ਇਹਨੂੰ 14 ਸਾਲ ਹੋ ਗਏ ਆ, ਰਿਟਾਇਰਮੈਂਟ ਵਿੱਚ ਇੱਕ ਸਾਲ ਰਹਿੰਦਾ ਤੇ ਵੱਡੇ ਚੱਕਰ ਚ ਫਸ ਗਿਆ ਕਿ ਪੰਚਕੂਲਾ ਚੰਡੀਗੜ੍ਹ ਦੇ ਨਾਲ ਆ, ਜਿੱਦਾਂ ਸਾਡਾ ਉਰਲੇ ਪਾਸੇ ਮੋਹਾਲੀ ਆਉਂਦਾ ਹਰਿਆਣਾ ਦਾ ਪੰਚਕੂਲਾ, ਉੱਥੋਂ ਦੀ ਮਿਊਂਸਪਲ ਕਾਰਪੋਰੇਸ਼ਨ ਦੇ ਵਿੱਚ ਇਹ ਵੱਡਾ ਅਧਿਕਾਰੀ ਸੀ, ਨਾਲ ਕੋਈ ਪੰਜਾਬ ਤੋਂ ਉਹਦੇ ਹਰਿਆਣਾ ਸਰਕਾਰ ਦੇ 2-3 ਮਹਿਕਮੇ ਸੀ, ਉੱਥੇ ਬੈਠਿਆਂ ਫਰਾਡ ਕਰਦੇ ਰਹੇ। ਇੱਕ ਬੈਂਕ ਨਾਲ ਰਲ ਕੇ ਫੰਡਾਂ ਦਾ 79 ਕਰੋੜ ਸਮਥਿੰਗ ਦਾ, ਯਾਨੀ 80 ਕਰੋੜ ਹੀ ਕਹਿ ਲਓ, ਏਡਾ ਵੱਡਾ ਫਰਾਡ ਕੀਤਾ। ਹੁਣ ਤੱਕ ਇਸ ਪਰਾੜ ਦੇ ਵਿੱਚ ਹਰਿਆਣੇ ਦੀ ਪੁਲਿਸ ਨੂੰ ਹੱਥ ਨਹੀਂ ਪਾਉਂਦੀ ਆਈ ਐਸ ਐਫ।

0: ਵੱਡਾ ਹੁੰਦਾ। ਫਿਰ ਅਦਾਲਤ ਨੇ ਕੇਸ ਦੇ ਦਿੱਤਾ CBI ਨੂੰ, CBI ਪੜਤਾਲ ਕਰਦੀ ਪਈ ਹੈ ਤੇ ਉਹਦੀ ਪੜਤਾਲ ਚ ਕੱਲ CBI ਨੇ ਅਚਾਨਕ ਆ ਕੇ ਉਸ ਅਫਸਰ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਵਾਹਵਾ ਚਿਰ ਤੋਂ ਨਾ ਆਪਣੇ ਘਰ ਜਾਂਦਾ ਕਿੰਨਾ ਦਫ਼ਤਰ ਜਾਂਦਾ ਸੀ, ਇਹਨੂੰ ਪਤਾ ਸੀ ਕਿ ਮੈਂ ਕਿਸੇ ਵਕਤ ਵੀ ਫਸ ਸਕਦਾ, ਬਚਾਅ ਕਰਦਾ ਪਿਆ ਸੀ। ਉਹਦੇ ਚੋਂ ਪਤਾ ਲੱਗਦਾ ਕਿ ਦੁਬਈ ਚ ਇਹਦਾ ਪੁੱਤਰ ਸੀਗਾ, 2.5 ਕਰੋੜ ਰੁਪਏ ਤੇ ਨੇ ਉਹਨੂੰ ਭੇਜਿਆ, 15 ਏਕੜੇ ਦੀ ਜ਼ਮੀਨ ਖਰੀਦੀ ਆ ਕਰਨਾਲ ਦੇ ਲਾਗੇ, ਜਿੱਥੇ 2-2.5 ਕਰੋੜ ਰੁਪਏ ਨੂੰ ਕਿੱਲਾ, ਇੰਨੀ ਜ਼ਮੀਨ ਜਿਹੜੀ ਨੇ ਖਰੀਦੀ ਉਹ ਪੈਸੇ ਕਿੱਥੋਂ ਮਿਲੇ। ਇਹਦੇ ਘਰ CBI ਨੇ ਛਾਪਾ ਮਾਰਿਆ, ਇਹੋ ਜਿਹੀਆਂ ਜਾਇਦਾਦਾਂ ਦੇ ਕਾਗਜ਼ ਮਿਲੇ ਆ ਜਿਨ੍ਹਾਂ ਦਾ ਮਾਲਕ ਜਿਹੜਾ ਕਾਗਜ਼ਾਂ ਚ ਲਿਖਿਆ ਉਹ ਅਸਲ ਮਾਲਕ ਹੀ ਕੋਈ ਨੀ, ਯਾਨੀ ਬੇਨਾਮੀ ਆ, ਪਤਾ ਨੀ ਕਿਹਦੇ ਕਿਹਦੇ ਨਾਂ ਤੇ ਐਵੇਂ ਬਣਾਈਆਂ ਨੇ, ਉਹਨਾਂ ਚ ਜ਼ਮੀਨਾਂ ਵੀ ਨੇ, ਮਕਾਨ ਵੀ ਆ, ਪਤਾ ਨੀ ਕੀ ਕੁਛ। ਉਹ ਸਾਰਾ ਚੱਕਰ ਹੈ ਜਿਹਦੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਮਾਮਲਾ ਕਾਫੀ ਵੱਡਾ ਤੇ ਕਾਫੀ ਟੇਢਾ ਵੀ
1: ਜੀ। ਪਨੂ ਸਾਹਿਬ, ਹਰ ਕਿਸੇ ਦੀ ਜ਼ੁਬਾਨ ਤੇ ਮਿਡਲ ਈਸਟ ਦੀ ਜਿਹੜੀ ਵਾਰ ਹੈ ਉਹਦੀ ਪੀਸ ਡੀਲ ਦੀ ਗੱਲ ਚੱਲ ਰਹੀ ਹੈ, ਕਿੱਥੇ ਕੋ ਗੱਲ ਖੜੀ ਹੈ, ਕਿਵੇਂ ਵੇਖਦੇ ਹੋ ਜੀ ਸਭ ਕੁਛ ਨੂੰ?
0: ਪੀਸ ਡੀਲ ਦੇ ਵਿੱਚ ਤਾਂ ਸੱਚੀ ਗੱਲ ਇਹ ਹੈ ਕਿ ਸਾਰੇ ਇਹ ਮੰਨਦੇ ਆ ਕਿ ਡੋਨਲਡ ਟਰੰਪ ਬਹੁਤ ਝੁਕ ਗਿਆ। ਜਿਹੜਾ ਡੋਨਲਡ ਟਰੰਪ ਕਹਿੰਦਾ ਸੀ ਅਸੀਂ ਤਾਂ ਸਾਰਾ ਖਰਚਾ ਵੀ ਇਹਦੇ ਪਾਰਟਨਰ ਇਰਾਨ ਦੇ ਸਿਰ, ਤੇ ਫਿਰ ਅਸੀਂ ਇਰਾਨ ਤੋਂ ਪੈਸੇ ਲੈ ਕੇ ਵੀ ਇਹਦੇ ਨਾਲ ਲੜਾਈ ਦੇ ਬਾਕੀ ਸਾਰੇ ਖਰਚੇ ਪਾ ਕੇ ਵੀ ਇਹਨੂੰ ਉੱਠਣ ਜੋਗਾ ਨੀ ਛੱਡਣਾ। ਹੁਣ ਹਾਲਤ ਇਹ ਆ ਕਿ ਉਹਨਾਂ ਨੇ ਮਤਲਬ ਇੰਨਾ ਵੱਡਾ ਮੁਆਵਜ਼ਾ ਉਹਨੂੰ ਦੇਣਾ ਮੰਨ ਲਿਆ, ਕਦੇ ਕਿਸੇ ਨੇ ਸੋਚਿਆ ਤੱਕ ਨਹੀਂ ਸੀ। ਔਰ ਉਹ ਮੁਆਵਜ਼ਾ ਇਹ ਦੇ ਰਿਹਾ ਕਿ ਤੇਰਾ ਨੁਕਸਾਨ ਹੋਇਆ। ਮੁਆਵਜ਼ੇ ਤੋਂ ਇਲਾਵਾ ਅਮਰੀਕਾ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਇਸ ਲੜਾਈ ਦੇ ਵਿੱਚ ਨੁਕਸਾਨ ਸਾਡਾ ਵੱਧ ਹੋਇਆ, ਉਹਨਾਂ ਦਾ ਤੇ ਹੋਇਆ ਕੋਈ ਨੀ, ਜਾਨੀ ਨੁਕਸਾਨ ਉਹਨਾਂ ਦਾ ਜ਼ਰੂਰ ਹੋਇਆ, ਉਹਨਾਂ ਦੇ ਹੌਸਲੇ ਤੇ 250 ਦੇ ਕਰੀਬ ਤਾਂ ਬੱਚੀਆਂ ਜਿਹੜੀਆਂ ਸੀ ਉਹ ਵੀ ਮਾਰ ਦਿੱਤੀਆਂ, ਇੰਨਾ ਮਜ਼ਾਇਲ ਸੁੱਟ ਕੇ ਰੌਲਾ ਪਿਆ। ਇੰਨਾ ਕੁਛ ਹੋਣ ਤੋਂ ਬਾਅਦ ਫਿਰ ਇਹਨਾਂ ਨੇ ਖੱਟਿਆ ਕੀ? ਅਲਟੀਮੇਟਲੀ ਸਮਝੌਤਾ ਕੀਤਾ ਤੇ ਸਮਝੌਤਾ ਕਰਨ ਲੱਗਿਆ ਇਰਾਨ ਨੇ ਇਹਨਾਂ ਦੇ ਆਖੇ ਤੇ ਸਿਰਫ ਇਹ ਮੰਨਿਆ ਕਿ ਜਿਹੜਾ ਹੋਰਮਜ਼ ਸਟੇਟ ਆ ਉਹਦੇ ਜਿਹੜੇ ਫਸੇ ਟਰਾਲੇ ਆ ਤੇਲ ਵਾਲੇ ਉਹ ਸਾਰੇ ਮੈਂ ਲੰਘਣ ਦਊਂਗਾ 1 ਮਹੀਨੇ ਵਾਸਤੇ। ਮਹੀਨੇ ਬਾਅਦ ਉਹਨੇ ਆਖਿਆ ਮੈਂ ਫਿਰ ਸਾਰਾ ਤੋਂ ਟੈਕਸ ਲਾਊਂਗਾ। ਜਿਹੜੀ ਗੱਲ ਇਹ ਕਹਿੰਦੇ ਟੈਕਸ ਫਰੀ ਕਰਾ ਦੇਣਾ ਉਹ ਤੇ ਗੱਲ ਹੋਈ ਨੀ। ਦੂਸਰਾ ਇਹਨਾਂ ਨੇ ਇਹ ਆਖਿਆ ਸੀ ਕਿ ਉਹਦੇ ਕੋਲ ਐਟਮੀ ਮਸਾਲਾ ਕੋਈ ਰਹਿਣ ਨੀ ਦੇਣਾ, ਤੇ ਕੱਲ ਡੋਨਲਡ ਟਰੰਪ ਨੇ ਆਪ ਪ੍ਰੈਸ ਦੇ ਸਾਹਮਣੇ ਆਖਿਆ ਕਿ ਦੇਖੋ ਜੀ ਸਾਰੇ ਦੇਸ਼ਾਂ ਦੇ ਕੋਲ ਬੈਲਿਸਟਿਕ ਮਿਜ਼ਾਇਲਾਂ ਹੈਗੀਆਂ ਨੇ, ਇਹ ਜਿਹੜੀਆਂ ਬੈਲਿਸਟਿਕ ਮਿਜ਼ਾਇਲਾਂ ਇਹ ਤਾਂ ਇਹਨਾਂ ਨੂੰ ਇਰਾਨ ਨੂੰ ਵੀ ਰੱਖਣ ਦਾ ਹੱਕ ਹੈ, ਤੇ ਪਹਿਲਾਂ ਤੁਹਾਨੂੰ ਕਹਿੰਦਾ ਇਹ ਰੱਖਣ ਨੀ ਦੇਣੀਆਂ। ਫਿਰ ਇਰਾਨ ਦੇ ਤੇ ਇਰਾਨੀ ਲੋਕਾਂ ਦੇ ਜਿਹੜੇ ਫੰਡ ਫਰੀਜ ਕੀਤੇ ਸੀ, ਜਿਹੜੀਆਂ ਜਾਇਦਾਦਾਂ ਫਰੀਜ ਕੀਤੀਆਂ ਸੀ, ਉਹ ਵੀ ਉਹਨੇ ਕੱਲ ਕਹਿਤਾ, ਕਹਿੰਦਾ ਜੀ ਸਾਰਾ ਪੈਸਾ ਅਸੀਂ ਵਾਪਸ ਕਰ ਦਿਆਂਗੇ। ਅੱਜ ਤਾਂ ਇਹ ਆ ਕਿ ਇਹਦਾ ਮਿੱਤਰ ਨੇੜਲਾ ਬੈਂਜਮਿਨ ਨੇਤਨਯਾਹੂ ਉਹਨੂੰ ਵੀ ਕਹਿੰਦੇ ਸੀ ਕਿ ਤੂੰ ਸਮਝੌਤਾ ਮੰਨ, ਉਹ ਵਿੱਚ ਆਇਆ ਨੀ। ਹੁਣ ਉਹਨੂੰ ਇਹਨਾਂ ਨੇ ਕਿਹਾ ਕਿ ਤੂੰ ਲਿਬਨਾਨ ਦਾ ਇਲਾਕਾ ਛੱਡ ਦੇ, ਕਿਉਂਕਿ ਲਿਬਨਾਨ ਇੱਕੋ ਦੇਸ਼ ਹੈ ਜਿਹੜਾ ਇਰਾਨ ਦੇ ਨਾਲ ਡਟ ਕੇ ਖੜੋਤਾ ਰਿਹਾ, ਤੇ ਜਦੋਂ ਲਿਬਨਾਨ ਦੇ ਉੱਤੇ ਇਜ਼ਰਾਈਲ ਵਾਲੇ ਹਮਲਾ ਕਰਦੇ ਸੀ, ਇਰਾਨ ਉਹਨਾਂ ਦੇ ਉੱਤੇ ਹਮਲਾ ਕਰਦਾ ਸੀ ਇਸਰਾਇਲ ਤੇ। ਹੁਣ ਇਸਰਾਇਲ ਕਹਿੰਦਾ ਕਿ ਇਰਾਨ ਨੇ ਸਾਡੀ ਬੇਇੱਜ਼ਤੀ ਬਹੁਤ ਕੀਤੀ, ਨੁਕਸਾਨ ਬਹੁਤ ਕੀਤਾ। ਇਹ ਕਹਿੰਦੇ ਇਰਾਨ ਦਾ ਵੀ ਤੇ ਬਥੇਰਾ ਹੋ ਗਿਆ, ਤੂੰ ਹੁਣ ਜਿੱਦ ਛੱਡ। ਉਹਨੇ ਆਖਿਆ ਮੈਂ ਨੀ ਛੱਡਣੀ, ਮੈਂ ਤੇ ਲੜੂੰਗਾ। ਤੇ ਇਹਨਾਂ ਦੇ ਅਮਰੀਕਾ ਦੇ ਵਿਦੇਸ਼ ਮੰਤਰੀ ਮਿਸਟਰ ਵੈਂਸ ਨੇ ਕਹਿਤਾ ਕਿ ਜੇ ਉਹਨੇ ਏਦਾਂ ਜਿੱਦ ਰੱਖੀ ਤੇ ਇਸ ਜਿੱਦ ਦੇ ਵਿੱਚ ਉਹਦਾ ਨੁਕਸਾਨ ਬਹੁਤ ਹੋਵੇਗਾ, ਫਿਰ ਅਸੀਂ ਉਹਦੀ ਮਦਦ ਨਹੀਂ ਕਰਨੀ। ਯਾਨੀ ਇਰਾਨ ਦੇ ਸਾਥੀ ਇਰਾਨ ਦੇ ਨਾਲ ਖੜੇ ਰਹੇ, ਇਹਨਾਂ ਦੇ ਸਾਥੀ ਖਾੜੀ ਦੇ ਜਿਹੜੇ ਛੋਟੇ ਛੋਟੇ ਦੇਸ਼ਾਂ ਚ ਇਹਨਾਂ ਨੇ ਆਪਣੇ ਫੌਜੀ ਅੱਡੇ ਬਣਾਏ, ਉਹ ਵੀ ਪਾਸਾ ਵੱਟ ਗਏ ਕਿ ਤੁਸੀਂ ਤੇ 4 ਮਿਜ਼ਾਇਲਾਂ ਚਲਾ ਕੇ ਅਮਰੀਕਾ ਭੱਜਣ ਨੂੰ ਦੂਰ ਹੈ ਤੇ ਤੁਹਾਡੀ ਥਾਂ ਤੇ ਕੁੱਟ ਸਾਨੂੰ ਪੈਂਦੀ, ਬੰਦੇ ਸਾਡੇ ਮਰਦੇ। ਇਰਾਨ ਜਦੋਂ ਹਮਲਾ ਕਰਦਾ ਏਅਰਪੋਰਟ ਉਹਨਾਂ ਨੇ ਤਬਾਹ ਕਰਤੇ, ਰਿਫਾਇਨਰੀਆਂ ਉਹਨਾਂ ਦੀਆਂ ਨੇ ਸਾੜ ਦਿੱਤੀਆਂ, ਉਹ ਵੀ ਇਹਦਾ ਸਾਥ ਛੱਡ ਗਏ। ਰਹਿ ਕੌਣ ਗਿਆ? ਪਾਕਿਸਤਾਨ। ਦੋਵਾਂ ਤਰ੍ਹਾਂ ਦਾ ਸਮਝੌਤਾ ਇੱਕ ਤੇ ਮਿੱਥੇ ਸਮੇਂ ਤੋਂ ਇੱਕ ਦਿਨ ਪਹਿਲਾਂ ਕੀਤਾ ਟਰੰਪ।

0: ਆਪ ਉੱਥੇ ਪਹੁੰਚ ਗਿਆ ਫਟਾਫਟ ਕਿਆ ਉਹਨੇ ਵਿਹੜੀਏ ਤੇ ਦੂਸਰਾ ਉਸ ਸਮਝੌਤੇ ਦੇ ਵਕਤ ਇਰਾਨ ਨੇ ਆਖਿਆ ਤੁਹਾਡਾ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਇਹਦੀ ਗਰੰਟੀ ਕੀ ਹੈ ਤੁਸੀਂ ਇੱਥੇ ਕਾਇਮ ਰਹੋਗੇ ਤੇ ਫਿਰ ਅਮਰੀਕਾ ਦੇ ਕਹਿਣ ਤੇ ਵਿਚਾਲੇ ਗਰੰਟਰ ਬਣਿਆ ਪਾਕਿਸਤਾਨ ਪਾਕਿਸਤਾਨ ਦੀ ਕਿੰਨੀ ਕੁ ਗਰੰਟੀ ਹੈ ਸਾਰਿਆਂ ਨੂੰ ਪਤਾ ਉਂਝ ਪਾਕਿਸਤਾਨ ਚ ਅੱਜ ਕੱਲ ਬੜੇ ਟੁੱਟ ਕੇ ਚੱਲਣ ਡੇ ਮੈਂ ਉਹਦੀਆਂ ਵੀਡੀਓ ਸੁਣੀਆਂ ਅਮਰੀਕਾ ਦਾ ਮੰਤਰੀ ਬੈਂਸ ਗਿਆ ਤੁਹਾਨੂੰ ਪਤਾ ਸਾਡੇ ਪੰਜਾਬ ਚ ਵੀ ਬੈਂਸ ਬੜੇ ਆ ਬੈਂਸ ਸਿੱਖ ਵੀ ਆ ਬੈਂਸ ਹਿੰਦੂ ਵੀ ਆ ਬੈਂਸ ਅੱਜ ਕੱਲ ਕ੍ਰਿਸਚਨ ਵੀ ਆ ਤੇ ਬੈਂਸ ਪਾਕਿਸਤਾਨ ਚ ਮੁਸਲਮਾਨ ਵੀ ਬਹੁਤ ਆ ਉੱਥੋਂ ਇੱਕ ਵੀਡੀਓ ਮੇਰੇ ਕੋਲ ਆਈ ਹੈ ਜਿੱਥੇ ਇੱਕ ਚੌਧਰੀ ਉਹਦੇ ਨਾਲ ਕਾਫੀ ਸਾਰੇ ਹੋਰ ਮੁਸਲਮਾਨ ਨੇ ਉਹ ਕਹਿੰਦੇ ਸਾਡਾ ਬੈਂਸ ਭਰਾ ਡੋਨਲਡ ਟਰੰਪ ਨੇ ਆਪਣੇ ਨਾਲ ਮੰਤਰੀ ਬਣਾਇਆ ਜੇ ਸਮਝੌਤਾ ਸਿਰੇ ਚੜ ਜਾ ਸਾਡੇ ਬੈਂਸ ਭਰਾਵਾਂ ਦੀ ਬਹੁਤ ਤੌਰ ਬਣ ਚੁੱਕੀ ਮੈਨੂੰ ਬੈਂਸ ਨੂੰ ਬੈਂਸ ਬਣਾ ਕੇ ਚੌਪੇ ਕਾਂਦ ਖੁਸ਼ ਹੋ ਜਾਂਦੇ ਸਾਰੀਆਂ ਤਰ੍ਹਾਂ ਖੋਸਣਾ ਚਾਹੁੰਦੀਆਂ ਹੋ ਜਾਣ ਪਰ ਇਹਦੇ ਚ ਡੋਨਲਡ ਟਰੰਪ ਦੀ ਬੇਇੱਜ਼ਤੀ
1: ਆਪਣ ਸਾਹਿਬ ਇਸ ਲੜਾਈ ਤੋਂ ਮੈਨੂੰ ਚੇਤਾ ਆਇਆ ਕਿ ਨੇਪਾਲ ਜਿਹੜਾ ਆ ਉਹ ਵੀ ਭਾਰਤ ਨਾਲ ਝਗੜਾ ਕਰ ਰਿਹਾ ਸਰਹੱਦਾਂ ਨੂੰ ਲੈ ਕੇ ਚੀਨ ਨੂੰ ਉਹਨੇ ਕਿਹਾ ਕਿ ਤੁਸੀਂ ਦਖਲ ਦਿਓ ਤੇ ਚੀਨ ਨੇ ਚਿੱਟਾ ਜਵਾਬ ਦੇ ਦਿੱਤਾ ਜੀ ਕੀ ਹੈ ਪੂਰੀ ਖਬਰ
0: ਉਹ ਅਸਲ ਚ ਨੇਪਾਲ ਦੇ ਨਾਲ ਕਈ ਸਦੀਆਂ ਦੇ ਸਾਡੇ ਭਾਰਤ ਦੇ ਸੰਬੰਧ ਨੇ ਪਿੱਛੇ ਜੇ ਇੱਕ ਪ੍ਰਧਾਨ ਮੰਤਰੀ ਨਾਲ ਬਣ ਗਿਆ ਸੀ ਅੱਜ ਕੱਲ੍ਹ ਤੇ ਉਹਦੇ ਤੋਂ ਲੱਥ ਗਿਆ ਉਹ ਲੋਕਾਂ ਦੇ ਮਨੋ ਲੱਤਾ ਸੀ ਉਹਦੇ ਖਿਲਾਫ਼ ਜਦੋਂ ਮੁਜ਼ਾਹਰੇ ਹੁੰਦੇ ਸੀ ਉਹਨੇ ਗੱਲ ਚੁੱਕ ਕੀਤੀ ਅਸੀਂ ਭਾਰਤ ਡਾਕੇ ਚਰਾਉਣੇ ਸਾਡੇ ਇਲਾਕੇ ਭਾਰਤੀਆਂ ਦੱਬੇ ਇਸ ਗੱਲ ਨੂੰ ਉਹਨੇ ਇੰਨਾ ਚੁੱਕਿਆ ਕਿ ਲਿਪਿਆ ਲੇਖ ਤੇ ਲਿੰਪੂਆ ਤੋਂ ਰੱਦ ਕਹਿ ਜਿਹੜਿਆ ਉਹਨੇ ਆਪਣੇ ਕਰੰਸੀ ਨੋਟਾਂ ਤੋਂ ਵੀ ਛਾਪ ਕੇ ਭਾਰਤ ਨੂੰ ਇਤਰਾਜ਼ ਕੀਤਾ ਹੁਣ ਇੱਕ ਥਾਂ ਇਹੋ ਜਿਹੀ ਆ ਕੇ ਬਣ ਜਾਂਦੀ ਹੈ ਜਿੱਥੇ ਭਾਰਤ ਤੇ ਨੇਪਾਲ ਦਾ ਬਾਰਡਰ ਤੇ ਉੱਥੇ ਆ ਕੇ ਚੀਨ ਜੁੜਦਾ ਤੇ ਉੱਥੇ ਲਾਂਘਾ ਨੇਪਾਲ ਨੇ ਜਾ ਕੇ ਆਖਿਆ ਜੀ ਇਹ ਲਾਂਘੇ ਦੇ ਲਾਗੇ ਨੇ ਇਲਾਕੇ ਤੇ ਚੀਨ ਵਾਲੇ ਤੁਸੀਂ ਦਖਲ ਦਿਓ ਇਹ ਇਲਾਕੇ ਸਾਡੇ ਆ ਤੇ ਭਾਰਤ ਨੂੰ ਕੋਈ ਛੱਡ ਦੇ ਚੀਨ ਦੇ ਵਿਦੇਸ਼ ਮੰਤਰੀ ਨੇ ਆਖਿਆ ਜੀ ਇਹ ਸਾਡਾ ਕੰਮ ਨਹੀਂ ਸਾਡੇ ਨਾਲ ਹੋਰ ਸਮੱਸਿਆਵਾਂ ਬਥੇਰੀਆਂ ਅਸੀਂ ਜਾਣੀਆਂ ਤੇ ਸਾਡਾ ਕੰਮ ਜਾਣੀ ਤੁਹਾਡੀ ਤੇ ਭਾਰਤ ਦੀ ਕੀ ਸਮੱਸਿਆ ਪਹਿਲਾਂ ਤੁਸੀਂ ਇਕੱਠੇ ਸੀ ਹੁਣ ਅੱਜ ਤੱਕ ਤੁਹਾਡੇ ਮਤ ਭੇਜ ਆ ਇਹ ਤੁਸੀਂ ਦੋਵੇਂ ਤਰ੍ਹਾਂ ਆਪੋ ਚ ਨਿਬੇੜੋ ਅਸੀਂ ਨਹੀਂ ਪੜਨਾ ਉਹਨਾਂ ਠੋਕ ਕੇ ਜਵਾਬ ਦੇ ਦਿੱਤਾ ਗੱਡੀ ਉੱਥੇ ਦੀ ਉੱਥੇ ਖੜੀ ਰਹਿ ਗਈ
1: ਜੀ ਪੁਨਸ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ ਤੁਸੀਂ ਸਾਰੀਆਂ ਖਬਰਾਂ ਦਾ ਵਿਸਥਾਰ ਸਾਡੇ ਸਰੋਤਿਆਂ ਨਾਲ ਸਾਂਝਾ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ
0: ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ ਪੋਰਟਰੇਟਸ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ ਪ੍ਰੋਗਰਾਮ ਦੇ ਅਗਲੇ ਸਪੌਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਤੁਸੀਂ ਨੌਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ ਨਾਟ 14 ਇਟਸ 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲ੍ਹੇ ਹੁੰਦੇ ਨੇ ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ ਇਹਨਾਂ ਦਾ ਫੋਨ ਨੰਬਰ 4039360777 ਹੈ ਜੀ ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ

0: ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका, जिथे बनाए जा सकदे ने 3 टाउन हाउस। एना ही नहीं, एना तिना दे नाल लीगल बेसमेंट स्वीट भी बनाई जा सकती ने। बिल्डर्स ते इन्वेस्टर्स लई है शानदार मौका। फ्यूचर रेंटल इनकम लई है ए एक बहुत वधिया ऑप्शन। वधेरे जानकारी लई कॉल कर सकदे हो एमे नू 403-617-2111 ते, ते अमन गिल नू भी कॉल कर सकदे हो 403-479-7007 ते। बिल्डिंग परमिट पहला तो ही अप्रूव्ड है।
2: ਲੈ ਵੇ ਜਿੰਦਰਾ ਮੈਣ, ਆ ਮੇਰਾ ਭਤੀਜਾ, ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ।
3: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ?
4: ਉਹ ਭਾਜੀ, ਇਹ ਅਸੀਂ ਨਹੀਂ, JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ। JFS ਇਮੀਗ੍ਰੇਸ਼ਨ ਫਾਰ ਸਟੱਡੀ ਪਰਮਿਟ, ਵਰਕ ਪਰਮਿਟ, ਸਪਾਂਸਰਸ਼ਿਪ, LMIA, ਪਰਮਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ। ਕਾਲ 403-436-6000 ਔਰ 403-406-2004।
0: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ? ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 587-617-4696, 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
5: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪ

0: ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ
1: ਮਾਨ ਸੰਗ ਸਭ ਤੀਂ
2: You are listening to Fairchild Radio CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4377-1947
0: 94.7 FM Radio Sursangam har hafte 20 ghante suno Monday to Friday sham 4 to 5 Kuldeep Singh vichar charcha sham 8 to 9 Jitendra Pannu radiosursangam.ca phone 403-585-0910 Radio Sursangam
3: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825760009।

0: 1833D. Thank you.
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸਟਰ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222
3: ਰੇਡੀਓ ਸੁਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਸ਼ੁੱਕਰਵਾਰ ਜੂਨ ਮਹੀਨੇ ਦੀ 19 ਤਾਰੀਖ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ 5 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਬਾਅਦ 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਲਈ ਪੇਸ਼ ਕਰਾਂਗੇ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਇਹ

ਤੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਖਬਰਾਂ ਉਹਨਾਂ ਤੇ ਚਰਚਾ ਕਰਾਂਗੇ। ਮਾਰਕੀਟ ਦੀ ਜਾਣਕਾਰੀ, ਮੌਸਮ ਦੀ ਜਾਣਕਾਰੀ, ਇਹ ਸਭ ਕੁਝ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਹੋਵੇਗਾ। ਇਸ ਤੋਂ ਇਲਾਵਾ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਹੈ ਉਹ ਕੈਨੇਡੀਅਨ ਖਬਰਾਂ ਦੀ ਦਿਆ ਕਰੀਏ, ਕਿਉਂਕਿ ਸਾਡੇ ਹੋਰ ਕਈ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਅਸੀਂ ਚਰਚਾ ਕਰਦੇ ਰਹਿੰਦੇ, ਜਿਸ ਵਿੱਚ ਪੰਜਾਬ ਅਤੇ ਵਿਸ਼ਵ ਦੇ ਹੋਰ ਮੁੱਦਿਆਂ 'ਤੇ ਗੱਲਬਾਤ ਹੁੰਦੀ ਹੈ। ਇਸ ਵੇਲੇ ਅਸੀਂ ਮੌਸਮ 'ਤੇ ਗੱਲ ਕਰੀਏ ਜੀ। ਸਭ ਤੋਂ ਪਹਿਲਾਂ ਕੈਲਗਰੀ ਵਿੱਚ ਇਸ ਵੇਲੇ 18-19 ਡਿਗਰੀ ਸੈਲਸੀਅਸ, ਆਉਣ ਵਾਲੇ ਦਿਨਾਂ ਦੇ ਵਿੱਚ ਅਤੇ ਅੱਜ ਰਾਤ ਨੂੰ 11 ਡਿਗਰੀ ਸੈਲਸੀਅਸ, ਕੱਲ੍ਹ ਨੂੰ 20 ਅਤੇ 9, ਉਸ ਤੋਂ ਅਗਲੇ ਦਿਨ 13 ਅਤੇ 10, ਐਤਵਾਰ ਨੂੰ ਇਹ ਮੌਸਮ ਹੋਵੇਗਾ ਅਤੇ ਸੋਮਵਾਰ ਨੂੰ 17 ਅਤੇ 9 ਡਿਗਰੀ ਸੈਲਸੀਅਸ, ਮੰਗਲਵਾਰ ਨੂੰ 21, ਵੱਧ ਤੋਂ ਵੱਧ 11 ਡਿਗਰੀ ਸੈਲਸੀਅਸ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ। ਅੱਜ ਦੇ ਪ੍ਰੋਗਰਾਮ ਵਿੱਚ ਜਿਹੜੇ ਮੁੱਦਿਆਂ 'ਤੇ ਅਸੀਂ ਚਰਚਾ ਕਰਨੀ ਹੈ ਖਬਰਾਂ 'ਤੇ, ਉਹਨਾਂ ਵਿੱਚ ਮਿਡਲ ਈਸਟ ਦੀ ਸਥਿਤੀ 'ਤੇ ਗੱਲਬਾਤ ਕਰਾਂਗੇ। ਗਰੁੱਪ 7 ਸਮਿਟ ਸੰਮੇਲਨ ਜੋ ਫਰਾਂਸ ਦੇ ਵਿੱਚ ਹੋਇਆ, ਉਸ ਤੋਂ ਬਾਅਦ ਜਿਹੜਾ ਟਰੰਪ ਨੇ ਬਿਆਨ ਦਿੱਤਾ, ਉਸ ਟਰੰਪ ਦੇ ਬਿਆਨ ਨੂੰ ਇਟਲੀ ਵਾਲਿਆਂ ਵੱਲੋਂ ਘੜੀ ਹੋਈ ਕਹਾਣੀ ਕਿਹਾ ਗਿਆ ਕਿ ਕਹਾਣੀ ਬਣਾ ਲਈ ਡੋਨਲਡ ਟਰੰਪ ਨੇ, ਗੱਲ ਅਸੀਂ ਨਹੀਂ ਕੀਤੀ, ਉਹਦੇ 'ਤੇ ਚਰਚਾ ਕਰਾਂਗੇ। ਕੈਨੇਡਾ ਵੱਲੋਂ ਕੈਨਡ ਵੈਜੀਟੇਬਲ 'ਤੇ USA ਅਤੇ ਮੈਕਸੀਕੋ ਨੂੰ ਛੱਡ ਕੇ ਸਾਰੀ ਦੁਨੀਆ 'ਤੇ 10% ਇੰਪੋਰਟ ਡਿਊਟੀ ਲਾ ਦਿੱਤੀ ਗਈ ਹੈ। ਮਾਰਕ ਕਾਰਨੀ ਸਰਕਾਰ ਵੱਲੋਂ ਕੁਛ ਗੱਲਾਂ ਦਾ ਹਵਾਲਾ ਦੇ ਕੇ ਕੈਨੇਡਾ ਦੇ ਵਿੱਚ ਕੀਟਨਾਸ਼ਕ ਦਵਾਈਆਂ ਜੋ ਕਿ ਬੈਨ ਕੀਤੀਆਂ ਹੋਈਆਂ ਸੀ ਉਹਨਾਂ ਨੂੰ ਦੁਬਾਰਾ ਖੋਲ੍ਹਣ ਦਾ ਮਨ ਬਣਾਇਆ ਗਿਆ, ਕਿਉਂ ਅਤੇ ਮਾਹਿਰ ਕੀ ਕਹਿੰਦੇ ਨੇ ਇਹਦੇ 'ਤੇ ਚਰਚਾ ਕਰਾਂਗੇ। ਵਿਸ਼ਵ ਕੱਪ ਜੋ ਚੱਲ ਰਿਹਾ, ਇਸ ਵਿੱਚ ਕੈਨੇਡਾ ਨੇ ਕੱਲ੍ਹ ਮੈਚ ਤਾਂ ਜਿੱਤਿਆ, ਲੇਕਿਨ ਉਸ ਮੈਚ ਦੇ ਜਿੱਤਣ ਵਿੱਚ ਇੱਕ ਖਿਡਾਰੀ ਨੂੰ ਜੋ ਸੱਟ ਵੱਜੀ ਹੈ ਉਸਦੀ ਅਪਡੇਟ ਦੇਵਾਂਗੇ ਕਿ ਕੀ ਸਥਿਤੀ ਹੈ ਜੀ। ਨਾਲ ਦੀ ਨਾਲ ਕੈਨੇਡਾ ਵਿੱਚ ਸਟਰੋਂਗ ਪਾਸ, ਜੋ ਕੈਨੇਡੀਅਨ ਨੈਸ਼ਨਲ ਪਾਰਕਸ ਅਤੇ ਹੋਰ ਜਿਹੜੀਆਂ ਜਗ੍ਹਾ ਨੇ ਜਿੱਥੇ ਕਿ ਕੈਨੇਡੀਅਨਾਂ ਨੂੰ ਪਿਛਲੇ ਸਾਲ ਡਿਸਕਾਊਂਟ ਦਿੱਤਾ ਗਿਆ ਸੀ, ਉਹਦੇ 'ਤੇ ਚਰਚਾ ਕਰਾਂਗੇ ਕਿ ਉਹ ਇਸ ਵਾਰੀ ਫਿਰ ਵਾਪਸ ਆ ਗਿਆ ਹੈ ਕੈਨੇਡਾ ਸਟਰੋਂਗ ਪਾਸ, ਉਹ ਕੀ ਹੈ ਅਤੇ ਕਦੋਂ ਤੋਂ ਹੈ। ਕੈਨੇਡਾ ਪੋਸਟ ਦੀ ਹੜਤਾਲ ਜੋ ਕੁਝ ਸਮੇਂ ਬਾਅਦ ਹੋ ਹੀ ਜਾਂਦੀ ਸੀ, ਲੱਗਦਾ ਕਿ ਉਸ ਵਿੱਚ ਪੱਕੀ ਡੀਲ ਯੂਨੀਅਨ ਦੇ ਨਾਲ ਕੈਨੇਡਾ ਪੋਸਟ ਦੀ ਸਾਈਨ ਹੋ ਗਈ ਹੈ ਅਤੇ ਸਮਝੌਤਾ ਇਹ ਲੰਬਾ ਟਾਈਮ ਰੁਕੇਗਾ। ਇੱਥੇ ਇਸ ਤਰ੍ਹਾਂ ਹਾਲਾਤ ਬਣਨਗੇ ਕਿ ਦੁਬਾਰਾ ਹੜਤਾਲ ਨਹੀਂ ਹੋਵੇਗੀ ਜਲਦੀ। ਇੱਕ ਸਰਵੇਖਣ ਵਿੱਚ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਕੈਨੇਡੀਅਨ ਨੇ ਚਾਹੁੰਦੇ ਨੇ ਕਿ ਮੌਤ ਦੀ ਸਜ਼ਾ ਦੁਬਾਰਾ ਲਾਗੂ ਕੀਤੀ ਜਾਵੇ। ਕੈਨੇਡਾ ਨੇ ਅਬੋਲਿਸ਼ ਕਰ ਦਿੱਤੀ ਸੀ ਕੈਪੀਟਲ ਪਨਿਸ਼ਮੈਂਟ ਕਾਫੀ ਸਮਾਂ ਪਹਿਲਾਂ। ਇਹ ਸਰਵੇਖਣ ਕੀ ਕਹਿੰਦਾ ਇਹਦੇ ਬਾਰੇ ਚਰਚਾ ਕਰਾਂਗੇ। ਅਲਬਰਟਾ ਵਾਸੀਆਂ ਨੂੰ $100 ਦੀ ਜਿਹੜੀ ਰਿਬੇਟ, ਐਨਰਜੀ ਰਿਬੇਟ ਮਿਲਣੀ ਹੈ, ਬਹੁਤ ਜਲਦੀ ਪਾਈ ਜਾਵੇਗੀ ਅਤੇ ਔਨਲਾਈਨ ਪੋਰਟਲ ਜਿਸ ਵਿੱਚ ਤੁਸੀਂ ਅਪਲਾਈ ਕਰ ਸਕੋਗੇ, ਅਪਲਾਈ ਕਰਨ ਤੋਂ 2 ਹਫ਼ਤਿਆਂ ਦੇ ਵਿੱਚ ਤੁਹਾਨੂੰ ਪੈਸੇ ਮਿਲਣਗੇ, ਇਹਦੀ ਅਪਡੇਟ ਦੇਵਾਂਗੇ ਅਸੀਂ ਤੁਹਾਨੂੰ। ਅਲਬਰਟਾ ਵਿੱਚ ਵੱਖਵਾਦੀ ਗਰੁੱਪ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਹ ਕਹਿੰਦੇ ਨੇ ਕਿ ਵੱਖਰੇ ਹੋਣ ਦੇ ਵਿੱਚ ਸਾਨੂੰ ਫਾਇਦਾ ਹੈ, ਸਾਡੇ ਕੋਲ ਸਾਧਨ ਹੈਗੇ ਨੇ ਕਿ ਅਸੀਂ ਵੱਖਰੇ ਹੋ ਸਕੀਏ। ਹੋਰ ਖਬਰਾਂ ਹੈਗੀਆਂ ਨੇ, ਮਾਰਕੀਟ ਦੀ ਚਰਚਾ ਵੀ ਪ੍ਰੋਗਰਾਮ ਵਿੱਚ ਕਰਾਂਗੇ ਅੱਗੇ ਚੱਲ ਕੇ। ਇਹ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹਨਾਂ ਵਿਸ਼ਿਆਂ 'ਤੇ ਅਸੀਂ

ਚਰਚਾ ਕਰਨੀ ਹੈ ਖਬਰਾਂ ਤੇ ਉਹਨਾਂ ਦੀ ਜਾਣਕਾਰੀ ਮੁੱਢਲੀ ਜਾਣਕਾਰੀ ਵਿਸਥਾਰ ਨਾਲ ਗਾਂ ਜਾ ਕੇ ਚਰਚਾ ਕਰਾਂਗੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਅਗਰ ਤੁਸੀਂ ਬਿਹਤਰੀਨ ਰੇਟ ਲੈਣੇ ਨੇ ਤਾਂ 587-832-1208 ਤੇ ਸੰਪਰਕ ਕਰ ਲਓ 5872-1208 ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਸਰਕਾਰ ਨੂੰ ਭੇਜਦੀ ਹੈ ਕੰਪਨੀ। ਸਰਕਾਰੀ ਖਰਚੇ ਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਵਿੱਚ ਹੈਲਪ ਲੈਣ ਲਈ ਤੁਸੀਂ 825-760-0983 ਤੇ ਫੋਨ ਕਰ ਲਓ। ਓਐਸਐਸ ਸਮਾਈਲ ਮੈਡੀਕਲ ਜੋ ਕਿ ਸਨਰਾਈਜ ਦੇ ਵਿੱਚ ਨਵਾਂ ਖੁੱਲ੍ਹਿਆ ਮੈਡੀਕਲ ਕਲੀਨਿਕ ਹੈ। ਕੋਈ ਅਪੁਆਇੰਟਮੈਂਟ ਬਣਾਉਣ ਦੀ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ। ਐਕਸਪਰਟ ਡਾਕਟਰ ਨੇ ਇਹਨਾਂ ਕੋਲ, ਇੱਕ ਨੇ ਕਈ ਡਾਕਟਰ ਨੇ ਅਤੇ ਓਐਸਐਸ ਸਮਾਈਲ ਮੈਡੀਕਲ ਜੋ ਹੈ ਜੀ ਇੱਥੇ ਅਪੁਆਇੰਟਮੈਂਟ ਤੋਂ ਬਿਨਾਂ ਤੁਸੀਂ ਜਾ ਕੇ ਚੈੱਕਅਪ ਕਰਵਾਓ। ਨਵੇਂ ਪੇਸ਼ੈਂਟ ਅਤੇ 6 ਦਿਨ ਹਫ਼ਤੇ ਦੇ ਖੁੱਲ੍ਹਦੇ ਨੇ। ਫੋਨ ਨੰਬਰ 587-617-4496 5876174696। ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ। ਗੌਰਵ ਸ਼ਰਮਾ ਨਾਲ ਸੰਪਰਕ ਕਰ ਸਕਦੇ ਹੋ 403-903-6657 4039036757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਲਾਈਫ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਕਰਦੇ ਨੇ। ਫੋਨ ਹੈ ਜੀ 403-404-3500। ਬਹੁਤ ਹੀ ਭਰੋਸੇਯੋਗ ਸੇਵਾਵਾਂ ਲਈ ਤੁਸੀਂ ਇਹਨਾਂ ਨਾਲ ਅਤੇ ਚੰਗੀ ਸਲਾਹ ਲੈਣ ਲਈ ਸੰਪਰਕ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨੌਰਥ ਅਤੇ ਸਾਊਥ ਇੰਡੀਅਨ ਕੁਜ਼ੀਨ ਹੈ। ਇੱਥੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਵਾਲੇ ਬਫੇ ਦਾ ਆਨੰਦ ਮਾਣ ਸਕਦੇ ਹੋ। 40 ਤੱਕ ਮਹਿਮਾਨ ਜਿਹੜੇ ਨੇ, ਗੈਸਟ ਜਿਹੜੇ ਨੇ, ਬੈਠ ਕੇ ਖਾਣਾ ਵੀ ਖਾ ਸਕਦੇ ਨੇ। 24 ਘੰਟੇ 7 ਦਿਨ ਖੁੱਲ੍ਹਾ ਰਹਿੰਦਾ ਹੈ ਮਦਰ ਇੰਡੀਆ ਰੈਸਟੋਰੈਂਟ ਨੌਰਥ ਅਤੇ ਸਾਊਥ ਇੰਡੀਅਨ ਕੁਜ਼ੀਨ। ਫੋਨ 403-936-7777 4039-936-7777 ਮਦਰ ਇੰਡੀਆ ਰੈਸਟੋਰੈਂਟ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ, ਜਿੱਥੇ ਸਿਰਫ $7 ਦੇ ਵਿੱਚ 2 ਪਾਸਪੋਰਟ ਫੋਟੋਆਂ ਆਪ ਜੀ ਨੂੰ ਕਰਕੇ ਦਿੱਤੀਆਂ ਜਾਣਗੀਆਂ। ਫੋਨ 403-947-0060 4039-47-0060। ਫੈਮਿਲੀ ਅਤੇ ਬੱਚਿਆਂ ਦੀਆਂ ਫੋਟੋ ਪੋਰਟਰੇਟਸ ਵੀ ਤੁਸੀਂ ਇਹਨਾਂ ਕੋਲੋਂ ਕਰਵਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਵਿੱਚ ਹੁਣ ਵਿਸਥਾਰ ਨਾਲ ਗੱਲਬਾਤ ਚਰਚਾ ਸ਼ੁਰੂ ਕਰਦੇ ਹਾਂ ਜੀ ਖਬਰਾਂ 'ਤੇ। ਸਭ ਤੋਂ ਪਹਿਲਾਂ ਖਬਰਾਂ ਜੋ ਬਾਜ਼ਾਰ ਦੀਆਂ ਨੇ ਜੀ ਉਹਨਾਂ 'ਤੇ ਝਾਤ ਮਾਰਦੇ ਹਾਂ। ਕੱਚੇ ਤੇਲ ਦੀਆਂ ਕੀਮਤਾਂ ਜਦੋਂ ਤੋਂ ਇਰਾਨ ਅਤੇ ਅਮਰੀਕਾ ਦੇ ਦਰਮਿਆਨ ਸਮਝੌਤਾ ਹੋਇਆ ਉਸ ਤੋਂ ਬਾਅਦ ਲਗਾਤਾਰ ਗਿਰਾਵਟ ਆਈ, ਲੇਕਿਨ ਹੁਣ ਥੋੜ੍ਹਾ ਜਿਹਾ ਟਿਕਾਅ ਜਿਹੜਾ ਹੈ ਉਹ ਲੱਗਦਾ ਅਤੇ ਥੋੜ੍ਹਾ ਜਿਹਾ ਉਛਾਲ ਵੀ ਨਜ਼ਰ ਆਇਆ ਅੱਜ, ਭਾਵੇਂ ਹਲਕਾ ਜਿਹਾ ਪਰ ਉਛਾਲ ਹੈ ਥੋੜ੍ਹਾ ਜਿਹਾ। ਇਸ ਨੂੰ ਜ਼ਿਆਦਾ ਟਿਕਾਅ ਜਿਹੜਾ ਕਿਹਾ ਜਾਵੇ ਤਾਂ ਉਹ ਬਿਹਤਰ ਹੋਵੇਗਾ। WTI ਕਰੂਡ ਆਇਲ ਜੋ ਹੈ ਜੀ ਇਸ ਵੇਲੇ $77 to $78 $77 to $78 ਦੇ ਦਰਮਿਆਨ ਟਰੇਡ ਹੋ ਰਿਹਾ। ਬ੍ਰੈਂਟ ਕਰੂਡ ਜਿਹੜਾ ਹੈ ਜੀ ਉਹ 80 to 81 ਦੇ ਦਰਮਿਆਨ ਟਰੇਡ ਹੋ ਰਿਹਾ। ਸੋ ਥੋੜ੍ਹਾ ਜਿਹਾ ਉਛਾਲ ਹੈ, ਕੱਲ੍ਹ ਦੋਵੇਂ 80 ਤੋਂ ਹੇਠਾਂ ਟਰੇਡ ਕਰ ਰਹੇ ਸੀ। ਜੇ ਕਰੰਸੀ ਦੀ ਗੱਲ ਕਰੀਏ, ਕੈਨੇਡੀਅਨ ਕਰੰਸੀ ਥੋੜ੍ਹੀ ਜਿਹੀ ਜ਼ਿਆਦਾ ਮੰਦੜੇ ਹਾਲਾਤਾਂ ਦੇ ਵਿੱਚ ਹੈ। ਅੱਜ ਤੁਹਾਡੇ ਕੋਲ ਅਗਰ $1 ਹੈ ਤਾਂ ਤੁਹਾਨੂੰ ਕੈਨੇਡਾ ਦੇ $1.41 ਮਿਲ ਜਾਣਗੇ। ਇਹਦੇ ਉਲਟ ਅਗਰ ਤੁਹਾਡੇ ਕੋਲ ਕੈਨੇਡੀਅਨ ਹੈ ਤਾਂ ਤੁਹਾਨੂੰ $70 ਦੇ ਮਿਲ ਸਕਦੇ ਨੇ। ਅਮਰੀਕਾ ਦੇ ਜਿਹੜਾ $1 ਹੈ ਉਸ 'ਤੇ ਤੁਹਾਨੂੰ ਇੰਡੀਆ ਦੇ ਡਾਲਰ ਨੇ ਜੀ ਉਹ ₹94.41 $1 ਅਮਰੀਕਨ ਦੇਵੇਗਾ। ₹94.41 ਸੈਂਟ ਨੇ ਜੀ, ਪੈਸੇ ਸੈਂਟ ਨਾਲ ਤਾਂ ਬਹੁਤ ਬਣ ਜਾਣੇ ਆ। ਅਤੇ ਜੋ ਕੈਨੇਡੀਅਨ ਹੈ ਇਸ ਵਿੱਚ ਗਿਰਾਵਟ ਲਗਾਤਾਰ ਜਾਰੀ ਹੈ ਅਤੇ ਜੋ ਪਿਛਲੇ ਮਹੀਨੇ ਜੋ ਉਚਾਈ ਦੇਖੀ ਗਈ ਸੀ ਉਸ ਨਾਲੋਂ ਇਹ ਕਹਿ ਲਓ ਕਿ ₹3.5 ਜਾਂ ₹4 ਦਾ ਫਰਕ ਜਿਹੜਾ ਜੀ ਉਹ ਪੈ ਗਿਆ ਅਤੇ ਘੱਟ ਇਸ ਵੇਲੇ ਮਿਲ ਰਿਹਾ। ਇਸ ਵੇਲੇ ਤੁਹਾਨੂੰ ਕੈਨੇਡੀਅਨ ਦੇ ₹66.55 $66.55 ਮਿਲਣਗੇ ਜੀ। ਸੋ ਕੈਨੇਡੀਅਨ ਜਿਹੜਾ ਹੈ ਉਹ ਇਸ ਵੇਲੇ ਡਿੱਗ ਰਿਹਾ। ਇਸ ਦੇ ਕਾਰਨ ਜਿਹੜੇ ਨੇ ਜੀ ਉਹ ਕੈਨੇਡੀਅਨ ਦੇ ਇੰਡੀਅਨ ਰੁਪਏ ਦੇ ਘਟਣ ਦੇ ਮੁਕਾਬਲੇ, ਜਿਹੜੇ ਇੰਡੀਅਨ ਰੁਪਏ ਦੇ ਮੁਕਾਬਲੇ ਡਾਊਨ ਹੋਣ ਦੇ ਨੇ ਉਹ ਹੈ ਕਿ ਇੰਟਰਸਟ ਰੇਟ

ਪਾਲਿਸੀਜ਼ ਜਿਹੜੀਆਂ ਹੈਗੀਆਂ ਨੇ ਸੈਂਟਰਲ ਬੈਂਕਸ ਦੀਆਂ ਉਹਨਾਂ ਨੂੰ ਲੈ ਕੇ ਤੇ ਕੈਨੇਡਾ ਦੇ ਇਕਨੋਮਿਕ ਚੈਲੰਜਸ ਜਿਹੜੇ ਨੇ ਤੇ ਸਸਟੇਨਡ ਇੰਡੀਅਨ ਇਕਨੋਮਿਕ ਗਰੋਥ ਹੈ ਉਹਦੇ ਕਰਕੇ ਕਿਹਾ ਜਾ ਰਿਹਾ ਜਿਹੜੇ ਕੋਈ ਖਾਸ ਜਿਹੜੇ ਹੁਣ ਤੇ ਮੋਨੀਟਰੀ ਪਾਲਿਸੀ ਦਾ ਡਿਫਰੈਂਸ ਆ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਕੱਟਸ ਜਿਹੜੇ ਸੀ ਆਪਣੀ ਸਲੋ ਹੋ ਰਹੀ ਇਕਾਨਮੀ ਨੂੰ ਸਟਿਮੂਲੇਟ ਕਰਨ ਲਈ ਜਿਹੜੇ ਨੇ ਉਹ ਘਟਾਏ ਨੇ ਜਾਂ ਜਿਹੜੇ ਸਥਿਰ ਰੱਖੇ ਨੇ ਪਿਛਲੇ ਕੁਝ ਸਮੇਂ ਤੋਂ ਦੂਸਰੇ ਪਾਸੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਹਾਈ ਇੰਟਰਸਟ ਰੇਟ ਜਿਹੜੇ ਨੇ ਉਹਨਾਂ ਨੂੰ ਮੇਨਟੇਨ ਕੀਤਾ ਜਿਹਦੇ ਨਾਲ ਰੁਪਈਆ ਜਿਹੜਾ ਹੈ ਗਲੋਬਲ ਇਨਵੈਸਟਰ ਲਈ ਉਹ ਜ਼ਿਆਦਾ ਅਟਰੈਕਟਿਵ ਜਿਹੜਾ ਇੱਕ ਯੀਲਡ ਜਿਹੜੀ ਹੈ ਬਣੀ ਹੋਈ ਹੈ ਨਾਲ ਦੀ ਨਾਲ ਕੈਨੇਡਾ ਦੀ ਆਰਥਿਕਤਾ ਸਲੋ ਹੈ ਕਿਉਂਕਿ ਇਸ ਵਿੱਚ ਅਨਇੰਪਲਾਇਮੈਂਟ ਦਾ ਵਾਧਾ ਵੀ ਆ ਹਾਊਸਿੰਗ ਮਾਰਕੀਟ ਦਾ ਸਲੋ ਡਾਊਨ ਹੈ ਅਮਰੀਕਾ ਦੀਆਂ ਨੀਤੀਆਂ ਨੇ ਅਤੇ ਇਹਦੇ ਨਾਲ ਇਨਵੈਸਟਰ ਕੌਨਫੀਡੈਂਸ ਜਿਹੜਾ ਹੈ ਕੈਨੇਡੀਅਨ ਡਾਲਰ ਦੇ ਵਿੱਚ ਉਹ ਘਟਿਆ ਹੈ ਕੈਨੇਡਾ ਦੇ ਵਿੱਚ ਇਨਵੈਸਟਰ ਜਿਹੜਾ ਉਹ ਅਗਰ ਵੱਧ ਆਵੇਗਾ ਤਾਂ ਫਿਰ ਇਸ ਦੀ ਡਿਮਾਂਡ ਵਧੇਗੀ ਇੰਡੀਅਨ ਰੁਪਈਆ ਟ੍ਰੇਡ ਵਪਾਰਕ ਘਾਟਾ ਵੱਡਾ ਹੋਣ ਦੇ ਬਾਵਜੂਦ ਇੰਡੀਅਨ ਇਕੋਨਮੀ ਨੇ ਫੋਰਨ ਐਕਸਚੇਂਜ ਰਿਜ਼ਰਵ ਜਿਹੜੇ ਨੇ ਰੱਖੇ ਨੇ ਵਾਹਵਾ ਸਾਰੇ ਹਾਲਾਂਕਿ ਪਿੱਛੇ ਜਿਹਾ ਇਹ ਵੀ ਕਿਹਾ ਗਿਆ ਸੀ ਕਿ ਭਾਰਤ ਸਰਕਾਰ ਵੱਲੋਂ ਵੱਡੀ ਮਾਤਰਾ ਵਿੱਚ ਸੋਨਾ ਵੀ ਵੇਚਿਆ ਗਿਆ ਗਿਰਵੀ ਨਹੀਂ ਰੱਖਿਆ ਗਿਆ ਵੇਚਿਆ ਗਿਆ ਸੀ ਜਿਸ ਨੂੰ ਸਰਕਾਰ ਨੇ ਝੂਠ ਕਹਿ ਕੇ ਨਕਾਰਿਆ ਸੋ ਕੈਨੇਡੀਅਨ ਡਾਲਰ ਦੇ ਮੁਕਾਬਲੇ ਇਹ ਜਿਹੜਾ ਮਜ਼ਬੂਤ ਰੁਪਈਆ ਜਿਹੜਾ ਥੋੜ੍ਹਾ ਜਿਹਾ ਪਿਛਲੇ ਦਿਨਾਂ ਦੇ ਵਿੱਚ ਹੋਇਆ ਗਲੋਬਲ ਤੇਲ ਦੀਆਂ ਕੀਮਤਾਂ ਸੋ ਦੋਵੇਂ ਇਕੋਨਮੀਆਂ ਜਿਹੜੀਆਂ ਨੇ ਇਹਨਾਂ 'ਤੇ ਉਲਟਾ ਅਸਰ ਪੈਂਦਾ ਗਲੋਬਲ ਤੇਲ ਦੀਆਂ ਕੀਮਤਾਂ ਨਾਲ ਸੋ ਜਦੋਂ ਤੇਲ ਦੀਆਂ ਕੀਮਤਾਂ ਜ਼ਿਆਦਾ ਸੀ ਤਾਂ 70 ਨੂੰ ਕੈਨੇਡੀਅਨ ਜਿਹੜਾ ਸੀ 70 ਰੁਪਏ ਮਿਲਣ ਲੱਗ ਪਏ ਸੀ ਅਤੇ ਇਸ ਵੇਲੇ ਤੇਲ ਦੀਆਂ ਕੀਮਤਾਂ ਜੋ ਮਿਡਲ ਈਸਟ ਦੇ ਵਿੱਚ ਜੋ ਜੰਗਬੰਦੀ ਹੋਣ ਦੇ ਨਾਲ ਹੋਈਆਂ ਨੇ ਘਟੀਆਂ ਨੇ ਉਹਨਾਂ ਕਰਕੇ ਕੈਨੇਡੀਅਨ ਡਾਲਰ ਵੀ ਜਿਹੜਾ ਹੈ ਉਹ ਉਸਦੀ ਵੈਲਿਊ ਜਿਹੜੀ ਹੈ ਉਹ ਹੇਠਾਂ ਗਈ ਹੈ ਜੀ ਮਿਡਲ ਈਸਟ ਵਿੱਚ ਕੀ ਹੋ ਰਿਹਾ ਇਹਦੀ ਜ਼ਰਾ ਚਰਚਾ ਕਰ ਲਈ ਉਹਦੇ ਵਿੱਚ ਇਜ਼ਰਾਈਲ ਅਤੇ ਲਿਬਨਾਨ ਦੇ ਦਰਮਿਆਨ ਸ਼ਾਂਤੀ ਨਹੀਂ ਹੋ ਰਹੀ ਇਰਾਨ ਅਤੇ ਅਮਰੀਕਾ ਦੀ ਜਿਹੜੀ ਡੀਲ ਹੋਈ ਸੀ ਉਸ ਵਿੱਚ ਇਰਾਨ ਦਾ ਵਰਸ਼ਨ ਇਹ ਸੀ ਇਰਾਨ ਨੇ ਕਿਹਾ ਸੀ ਕਿ ਇਸ ਵਿੱਚ ਅਸੀਂ ਜੋ ਇਜ਼ਰਾਈਲ ਅਤੇ ਲਿਬਨਾਨ ਭਾਵ ਹਿਜ਼ਬੁੱਲਾ ਵਗੈਰਾ ਦਾ ਵੀ ਗੱਲ ਜ਼ਿਕਰ ਕੀਤਾ ਸੀ ਕਿ ਉੱਥੇ ਵੀ ਕੋਈ ਹਮਲਾ ਨਹੀਂ ਹੋਣਾ ਚਾਹੀਦਾ ਲੇਕਿਨ ਇਜ਼ਰਾਈਲ ਅਤੇ ਲਿਬਨਾਨ ਦੀਆਂ ਆਰਮਡ ਫੋਰਸਿਸ ਜਿਹੜੀਆਂ ਨੇ ਸੀਜ਼ ਫਾਇਰ ਲਈ ਵੈਸੇ ਸਹਿਮਤੀ ਉਹਨਾਂ ਨੇ ਕਹਿੰਦੇ ਬਣਾ ਲਈ ਹੈ ਇਸ ਵੇਲੇ ਐਗਰੀਮੈਂਟ ਜਿਹੜਾ ਹੈ USA ਅਤੇ ਇਰਾਨ ਦੀ ਡੀਲ ਤੋਂ ਬਾਅਦ ਹੋਇਆ ਅਤੇ ਸਟ੍ਰਾਈਕਸ ਜਿਹੜੀਆਂ ਲਿਬਨਾਨ ਦੇ ਵਿੱਚ ਹਮਲੇ ਫੇਰ ਵੀ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਰਿਲੇਸ਼ਨ ਟਰੰਪ ਐਡਮਿਨਿਸਟ੍ਰੇਸ਼ਨ ਅਤੇ ਇਜ਼ਰਾਈਲ ਦੇ ਦਰਮਿਆਨ ਕੋਈ ਸੁਖਾਵੇਂ ਨਹੀਂ ਰਹੇ ਅਤੇ ਦੱਖਣੀ ਲਿਬਨਾਨ ਦੇ ਵਿੱਚ ਜਿਹੜਾ ਹੈ ਇਹ ਜੋ ਇਜ਼ਰਾਈਲ ਨੇ ਕਾਰਵਾਈਆਂ ਕੀਤੀਆਂ ਨੇ ਉਸ ਤੋਂ ਸਾਬਤ ਇਹ ਹੁੰਦਾ ਹੈ ਕਿ ਸਾਰੀ ਸਥਿਤੀ ਦੇ ਉੱਪਰ ਕੰਟਰੋਲ ਡੋਨਲਡ ਟਰੰਪ ਦਾ ਨਹੀਂ ਹੈ ਉੱਧਰ ਲਿਬਨਾਨ ਦੀ ਹੈਲਥ ਮਿਨਿਸਟਰੀ ਨੇ ਕਿਹਾ ਕਿ ਇਜ਼ਰਾਈਲ ਦੀਆਂ ਸਟ੍ਰਾਈਕਸ ਜਿਹੜੀਆਂ ਨੇ ਉਹਨਾਂ ਦੇ ਕਰਕੇ 47 ਲੋਕ ਜਿਹੜੇ ਮਾਰੇ ਗਏ ਨੇ ਅਤੇ ਉੱਧਰ ਇਜ਼ਰਾਈਲ ਵਾਲੇ ਕਹਿੰਦੇ ਨੇ ਕਿ ਹਿਜ਼ਬੁੱਲਾ ਦੇ ਹਮਲਿਆਂ ਦੇ ਵਿੱਚ ਉਹਨਾਂ ਦੇ 4 ਲੋਕ ਜਿਹੜੇ ਨੇ ਮਾਰੇ ਗਏ ਨੇ ਸੋ ਇਸ ਵੇਲੇ ਇਹ ਕਿਹਾ ਜਾ ਰਿਹਾ ਕਿ ਸੀਜ਼ ਫਾਇਰ ਜੰਗਬੰਦੀ ਇਜ਼ਰਾਈਲ ਅਤੇ ਲਿਬਨਾਨ ਦੇ ਦਰਮਿਆਨ ਹੋ ਚੁੱਕੀ ਹੈ ਅਤੇ ਇਸ ਵੇਲੇ ਅਮਰੀਕਾ ਜਿਹੜਾ ਹੈ ਉਹ ਇਹ ਕਹਿ ਰਿਹਾ ਕਿ ਅਸੀਂ ਗੱਲਬਾਤ ਕੀਤੀ ਹੈ ਅਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਗੱਲਬਾਤ ਜਿਹੜੀ ਨੈਗੋਸ਼ੀਏਸ਼ਨ ਹੈ ਉਹਦੇ ਜ਼ਰੀਏ ਹੀ ਇਸ ਹਿੰਸਾ ਦਾ ਅੰਤ ਹੋ ਸਕੇਗਾ ਸੋ ਲਿਬਨਾਨ ਵਾਲੇ ਜਿਹੜੇ ਨੇ ਉਹ ਅਨਸ਼ੋਰ ਨੇ ਉਹ ਨਹੀਂ ਸਮਝਦੇ ਕਿ ਇਹ ਜਿਹੜੀ ਜੰਗਬੰਦੀ ਅਸੀਂ ਇਜ਼ਰਾਈਲ ਦੇ ਨਾਲ ਕੀਤੀ ਹੈ ਇਹ ਜ਼ਿਆਦਾ ਟਿਕਾਊ ਹੈ ਅਤੇ ਇਜ਼ਰਾਈਲ ਵਾਲੇ ਇਸ ਚੀਜ਼ ਨੂੰ ਜਾਰੀ ਰੱਖਣਾ ਚਾਹੁੰਗੇ ਸੋ ਉਸ ਇਸ ਇਸ ਦੇ ਬਾਰੇ ਹੋਰ ਵੀ ਕੁਛ ਲੋਕ ਬੋਲੇ ਨੇ ਸੋ ਇਹ ਜਿਹੜੀ ਸੀਜ਼ ਫਾਇਰ ਹੋਈ ਹੈ ਅਤੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ USA ਅਤੇ ਇਰਾਨ ਦੇ ਦਰਮਿਆਨ ਸਾਈਨ ਹੋਇਆ ਜਿਸ ਨਾਲ ਮਿਡਲ ਈਸਟ ਦੇ ਵਿੱਚ ਜਿਹੜੀ ਹਿੰਸਾ ਉਹਦੇ ਅੰਤ ਆਉਣ ਦੀਆਂ ਖਬਰਾਂ ਮਿਲੀਆਂ ਨੇ ਪਰ ਡਿਟੇਲ ਜਿਹੜੀਆਂ ਉਹ ਜਿਹੜੀਆਂ ਸਾਹਮਣੇ ਆਈਆਂ ਨੇ ਉਸ ਸਮਝੌਤੇ ਦੀਆਂ ਪਬਲਿਸ਼ ਹੋਈਆਂ ਨੇ ਉਸ ਵਿੱਚ ਅਮੈਰੀਕਨ ਕੁਛ ਪੋਲੀਟੀਸ਼ੀਅਨ ਬੋਲੇ ਨੇ ਜਿਨ੍ਹਾਂ ਨੇ ਉਸ ਸਮਝੌਤੇ ਅਤੇ ਉਹਨਾਂ ਨੇ ਕ੍ਰਿਟੀਸਾਈਜ਼ ਉਹਨਾਂ ਨੂੰ ਕੀਤਾ ਇਹਨਾਂ ਵਿੱਚ ਸਭ ਤੋਂ ਜਿਹੜੇ ਜੇ ਵੱਡੀ ਆਵਾਜ਼ ਕੋਈ ਬੋਲੀ ਹੈ ਤਾਂ ਉਹ ਸਾਬਕਾ ਪ੍ਰੈਜੀਡੈਂਟ ਬਰਾਕ ਓਬਾਮਾ ਨੇ ਉਹ ਕਹਿੰਦੇ ਨੇ ਕਿ ਜਦੋਂ ਤੇ ਡੀਲ ਹੋਈ ਉਸ ਤੋਂ ਬਾਅਦ ਜਿਹੜੇ ਨੇ ਪਹਿਲਾਂ ਕਹਿੰਦੇ ਕਿ ਮੈਂ ਬਹੁਤ ਖੁਸ਼ ਹਾਂ ਕਿ ਸੀਜ਼ ਫਾਇਰ ਹੋ ਗਈ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਟਿਕਾਊ ਹੋਵੇਗੀ ਸੀਜ਼ ਫਾਇਰ ਜੰਗਬੰਦੀ ਪਰ ਉਹਨਾਂ ਨੇ ਨਾਲ ਕੁਐਸਚਨ ਕੀਤਾ ਕਿ ਇਰਾਨ ਦੇ ਉੱਪਰ ਹਮਲਾ ਕਰਨ ਦਾ ਮਕਸਦ ਕੀ ਸੀ ਬਿਲੀਅਨਸ ਜਿਹੜੇ ਖਰਚ ਦਿੱਤੇ ਗਏ ਅਤੇ ਹਜ਼ਾਰਾਂ ਲੋਕ ਜਿਹੜੇ ਸੀ ਮਾਰੇ ਗਏ

ਤੇ ਇਹ ਵੀ ਕਹਿੰਦੇ ਕਿ ਲੱਗਦਾ ਇਸ ਤਰ੍ਹਾਂ ਕਿ ਜਿਸ ਤੋਂ ਅਸੀਂ ਜੰਗ ਸ਼ੁਰੂ ਕੀਤੀ ਸੀ ਬਿਲਕੁਲ ਉਸੇ ਸਥਿਤੀ ਦੇ ਵਿੱਚ ਅਸੀਂ ਹੋਣੇ ਆ, ਬਲਕਿ ਅੱਗੇ ਨਾਲੋਂ ਬੁਰੀ ਸਥਿਤੀ ਦੇ ਵਿੱਚ ਆ, ਇਹ ਬਰਾਕ ਓਬਾਮਾ ਕਹਿੰਦੇ ਨੇ। ਤੇ ਟਰੰਪ ਨੇ ਵੀ ਬਰਾਕ ਓਬਾਮਾ ਦੀ ਕਾਫੀ ਨਿਖੇਧੀ ਪਿਛਲੇ ਦਿਨਾਂ ਦੇ ਵਿੱਚ ਕੀਤੀ ਹੈ, ਜਿਹੜਾ ਕਿ 2015 ਦਾ ਨਿਊਕਲੀਅਰ ਐਗਰੀਮੈਂਟ ਜਿਹੜਾ ਉਹ ਇਰਾਨ ਦੇ ਨਾਲ ਹੋਇਆ ਸੀ ਉਹਨੂੰ ਲੈ ਕੇ, ਜੋ ਜੁਆਇੰਟ ਕੰਪ੍ਰਹੈਂਸਿਵ ਪਲੈਨ ਆਫ ਐਕਸ਼ਨ ਸੀ, ਇਹਦੇ ਵਿੱਚ ਕਈ ਸਾਲ ਲੱਗੇ ਸੀ ਇਸ ਬਾਰੇ ਗੱਲਬਾਤ ਕਰਨ ਲਈ, ਤੇ ਇਹ 2016 ਤੋਂ ਲੈ ਕੇ 18 ਤੱਕ ਜਿਹੜਾ ਹੈ ਇਹ ਲਾਗੂ ਸੀ ਇਰਾਨ ਤੇ ਅਮਰੀਕਾ ਦੇ ਦਰਮਿਆਨ, ਤੇ ਟਰੰਪ ਨੇ ਇਸ ਨੂੰ ਆਉਂਦਿਆਂ ਹੀ ਤੋੜ ਦਿੱਤਾ ਸੀ, ਖਤਮ ਕਰ ਦਿੱਤਾ ਸੀ। ਸੋ ਇਸ ਵੇਲੇ ਬਰਾਕ ਓਬਾਮਾ ਬੋਲੇ ਨੇ, ਉਹਨਾਂ ਨੇ ਸਿੱਧਾ ਸਿੱਧਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਇਸ ਜੰਗ ਵਿੱਚੋਂ ਕੀ ਖੱਟਿਆ, ਦੁਨੀਆਂ ਨੂੰ ਕੀ ਦਿੱਤਾ, ਲੱਖਾਂ ਕਰੋੜਾਂ ਲੋਕ ਜਿਹੜੇ ਪ੍ਰਭਾਵਿਤ ਹੋਏ ਇਸ ਦੇ ਨਾਲ, ਅਤੇ ਖਰਚਾ ਬਿਲੀਅਨਸ ਦਾ ਹੋਇਆ ਅਤੇ ਜਾਨਾਂ ਬਹੁਤ ਗਈਆਂ, ਅਤੇ ਇਸ ਵਿੱਚੋਂ ਕੁਝ ਵੀ ਨਿਕਲਿਆ ਨਹੀਂ, ਅਸੀਂ ਉਸੇ ਹੀ ਸਥਿਤੀ ਵਿੱਚ ਜਾਂ ਉਸ ਤੋਂ ਵੀ ਮਾੜੀ ਸਥਿਤੀ ਦੇ ਵਿੱਚ ਇਸ ਵੇਲੇ ਖੜ੍ਹੇ ਹੋਏ ਹਾਂ। ਡੋਨਲਡ ਟਰੰਪ ਕਦੋਂ ਕਿਸ ਨੂੰ ਕੀ ਕਹਿ ਦੇਣ, ਇੰਡੀਆ ਵਾਲਿਆਂ ਨੂੰ ਭਲੀ ਭਾਂਤ ਪਤਾ, ਨਰਿੰਦਰ ਮੋਦੀ ਦੇ ਸਪੋਰਟਰਾਂ ਨੂੰ ਇਸ ਚੀਜ਼ ਦਾ ਭਲੀ ਭਾਂਤ ਪਤਾ ਹੈ, ਲੇਕਿਨ ਡਿਪਲੋਮੈਟਿਕ ਵਿਵਾਦ ਜਿਹੜਾ ਹੈ, ਕੂਟਨੀਤਿਕ ਵਿਵਾਦ, ਇੱਕ ਨਿਗੂਣੀ ਜਿਹੀ ਗੱਲ 'ਤੇ ਜਿਹੜਾ ਉਹ ਦੋਵਾਂ ਦੇਸ਼ਾਂ ਦੇ ਦਰਮਿਆਨ, ਇਟਲੀ ਅਤੇ ਅਮਰੀਕਾ ਦੇ ਦਰਮਿਆਨ ਪੈਦਾ ਹੋਇਆ। ਹੁਣ ਇਹ ਕੀ ਕਹਾਣੀ ਹੈ, ਇਹ G7 ਸੰਮੇਲਨ ਸਮਿਟ ਜੋ ਫਰਾਂਸ ਦੇ ਵਿੱਚ ਹੋਇਆ, ਉਸ ਤੋਂ ਬਾਅਦ ਡੋਨਲਡ ਟਰੰਪ ਜਿਹੜੇ ਹੈ ਉਹਨਾਂ ਨੇ ਕੋਈ ਗੱਲ ਕੀਤੀ ਕਿ ਇਟਲੀ ਦੀ ਪ੍ਰਾਈਮ ਮਿਨਿਸਟਰ ਜਿਓਰਜੀਆ ਮੈਲੋਨੀ ਉਹਨਾਂ ਨਾਲ, ਡੋਨਲਡ ਟਰੰਪ ਨਾਲ ਫੋਟੋ ਖਿਚਾਉਣ ਲਈ ਬਹੁਤ ਉਤਾਵਲੇ ਸੀ, ਅਤੇ ਡਿਪਲੋਮੈਟਿਕ ਰੋ ਜਿਹੜੀ ਹੁਣ ਪੈਦਾ ਹੋਈ ਆ ਉਸ ਵਿੱਚ ਇੱਕ ਇਸ਼ੂ ਜਿਹੜਾ ਹੈ ਕਿ ਟਰੰਪ ਨੇ ਕਲੇਮ ਕੀਤਾ ਕਿ ਮੈਲੋਨੀ ਨੇ ਟਰੰਪ ਦੇ ਨਾਲ, ਉਹਨੇ ਟਰੰਪ ਨੇ ਕਿਹਾ ਕਿ ਮੈਲੋਨੀ ਨੇ ਮੇਰੇ ਨਾਲ ਫੋਟੋ ਖਿਚਾਉਣ ਲਈ ਮਿੰਨਤਾਂ ਕੀਤੀਆਂ G7 ਮੀਟਿੰਗ ਵਿੱਚ ਫਰਾਂਸ ਦੇ ਵਿੱਚ। ਸੋ ਉਹਦਾ ਜੋ ਉਹਨਾਂ ਨੇ ਕਿਹਾ ਸੀ, ਸ਼ੀ ਇਜ਼ ਪ੍ਰੋਬੇਬਲੀ ਹੈਪੀ ਆਈ ਟਾਕ ਟੂ ਹਰ, ਆਈ ਡਿਡਨਟ ਹੈਵ ਟੂ ਟਾਕ ਟੂ ਹਰ, ਮੈਨੂੰ ਲੱਗਦਾ ਕਿ ਉਹ ਸ਼ੀ ਇਜ਼ ਪ੍ਰੋਬੇਬਲੀ ਹੈਪੀ, ਮੈਂ ਉਹਨਾਂ ਨਾਲ ਗੱਲ ਕੀਤੀ ਬੜੀ ਖੁਸ਼ ਹੈ, ਮੈਨੂੰ ਉਹਨਾਂ ਗੱਲ ਕਰਨ ਦੀ ਲੋੜ ਤਾਂ ਨਹੀਂ ਸੀ, ਇਟਾਲੀਅਨ ਚੈਨਲ ਦੇ ਨਾਲ ਹੀ ਉਹਨਾਂ ਨੇ ਗੱਲਬਾਤ ਦੇ ਵਿੱਚ ਇਹ ਕਹਿ ਦਿੱਤਾ। ਅਤੇ ਇਹਦੇ ਵਿੱਚ ਇਟਾਲੀਅਨ ਵਰਸ਼ਨ ਜਿਹੜਾ ਹੈ ਇਸ ਇੰਟਰਵਿਊ ਦਾ, ਓਰੀਜਨਲ ਵਰਸ਼ਨ ਜਿਹੜਾ ਉਹਦੀ ਜਗ੍ਹਾ 'ਤੇ ਇਟਾਲੀਅਨ ਵਰਸ਼ਨ ਦਾ ਪੇਸ਼ ਕੀਤਾ, ਉਸ ਵਿੱਚ ਅੱਗੇ ਕਹਿੰਦੇ ਨੇ ਕਿ ਸ਼ੀ ਬੈਗਡ ਮੀ ਟੂ ਟੇਕ ਏ ਪਿਕਚਰ ਵਿਦ ਹਰ, ਕਿ ਜੋਰਜੀਆ ਮੈਲੋਨੀ ਨੇ ਮੇਰੇ ਨਾਲ ਫੋਟੋ ਖਿਚਵਾਉਣ ਲਈ ਮਿੰਨਤਾਂ ਕੀਤੀਆਂ, ਸ਼ੀ ਵਾਂਟਡ ਏ ਪਿਕਚਰ ਵਿਦ ਮੀ ਸੋ ਬੈਡਲੀ, ਮੇਰੇ ਨਾਲ ਫੋਟੋ ਖਿਚਾਉਣ ਲਈ ਉਹ ਬਹੁਤ ਉਤਾਵਲੀ ਸੀ, ਅਤੇ ਮੈਂ ਕਰਨੀ ਤਾਂ ਨਹੀਂ ਸੀ ਪਰ ਮੈਂ ਕਰਨੀ ਨਹੀਂ ਸੀ, ਮੈਂ ਉਹਦੇ ਲਈ ਸੌਰੀ ਮਹਿਸੂਸ ਫੈਲਟ ਸੌਰੀ ਫੋਰ ਹਰ, ਮੈਨੂੰ ਬੁਰਾ ਲੱਗਿਆ। ਲੇਕਿਨ ਉਸ ਗੱਲਬਾਤ ਤੋਂ ਬਾਅਦ ਇਟਲੀ ਦੀ ਪ੍ਰਾਈਮ ਮਿਨਿਸਟਰ ਮੈਲੋਨੀ ਨੇ ਇੱਕ ਜਿਹੜੀ ਵੀਡੀਓ ਜਿਹੜੀ ਹੈ ਉਹ ਪੋਸਟ ਕੀਤੀ ਹੈ, ਜਿਸ ਵਿੱਚ ਟਰੰਪ ਦਾ ਇਸ ਸਟੇਟਮੈਂਟ ਦਾ ਉਹਨੇ ਜਵਾਬ ਦਿੱਤਾ, ਅਤੇ ਉਹਦੇ ਵਿੱਚ ਉਹਨਾਂ ਨੇ ਇਹ ਕਹਿ ਕੇ ਸ਼ੁਰੂ ਕੀਤਾ ਕਿ ਕੁਛ ਚੀਜ਼ਾਂ ਦਾ ਤੁਰੰਤ ਜਵਾਬ ਦੇਣਾ ਪੈਂਦਾ, ਅਤੇ ਉਹਦੇ ਵਿੱਚ ਉਹ ਕਹਿੰਦੇ ਨੇ ਜੋਰਜੀਆ ਮੈਲੋਨੀ ਕਿ ਡੋਨਲਡ ਟਰੰਪ ਦੀ ਜਿਹੜੀ ਸਟੇਟਮੈਂਟ ਹੈ ਕੰਪਲੀਟਲੀ ਫੈਬਰੀਕੇਟਡ ਹੈ, ਮਨਘੜਤ ਕਹਾਣੀ ਹੈ, ਅਤੇ ਆਈ ਐਮ ਫਰੈਂਕਲੀ ਸਟੰਡ, ਮੈਨੂੰ ਬਹੁਤ ਹੈਰਾਨੀ ਹੋਈ ਹੈ ਇਸ ਗੱਲ ਨਾਲ ਕਿ ਇਹ ਕਿਉਂ ਕੀਤੀ ਹੈ। ਉਹ ਕਿਉਂ ਨੇ ਕਿਹਾ, ਆਈ ਡੋਂਟ ਨੋ ਵਾਈ ਦਾ ਪ੍ਰੈਜੀਡੈਂਟ ਆਫ ਯੂਨਾਈਟਿਡ ਸਟੇਟਸ ਬਿਹੇਵਸ ਦਿਸ ਵੇ ਫਾਰਵਰਡ ਟੁਵਰਡਸ ਹਿਜ਼ ਓਨ ਅਲਾਈਜ਼, ਮੈਨੂੰ ਨਹੀਂ ਪਤਾ ਕਿ ਯੂਨਾਈਟਿਡ ਸਟੇਟਸ ਦੇ ਪ੍ਰੈਜੀਡੈਂਟ ਜਿਹੜੇ ਨੇ ਆਪਣੇ ਹੀ ਐਲਾਈਜ਼, ਆਪਣੇ ਹੀ ਸਾਥੀ ਮੁਲਕਾਂ ਦੇ ਨਾਲ ਇਹੋ ਜਿਹਾ ਵਰਤਾਅ ਕਿਉਂ ਕਰਦੇ ਨੇ। ਅਤੇ ਅੱਗੇ ਉਹ ਕਹਿੰਦੇ ਨੇ, ਆਫਟਰ ਆਲ ਇਹ ਪਹਿਲੀ ਵਾਰੀ ਨਹੀਂ ਹੋਇਆ, ਅਤੇ ਇਸ ਵਿੱਚ ਉਹਨਾਂ ਨੇ ਕਿਹਾ ਕਿ ਫਾਰ ਰਾਈਟ ਪਾਰਟੀ ਦਾ ਜਿਹੜਾ ਹੈੱਡ ਹੈ, ਰਿਪਬਲਿਕਨ ਪਾਰਟੀ ਦੇ ਬਾਰੇ ਗੱਲ ਕਰਦੇ ਨੇ, ਕਿ ਜਿਸ ਨੇ ਕਿ ਐਂਟੀ ਇਮੀਗ੍ਰੈਂਟ ਪਲੇਟਫਾਰਮ 'ਤੇ ਚੋਣ ਪ੍ਰਚਾਰ ਕੀਤਾ, ਅਤੇ ਮੈਲੋਨੀ ਜੋ ਕਿ ਟਰੰਪ ਦੀ ਯੂਰਪ ਦੇ ਵਿੱਚ ਬੜੀ ਤਕੜੀ ਹਮਾਇਤੀ ਹੁਣ ਤੱਕ ਮੰਨੀ ਗਈ ਸੀ, ਅਤੇ 2024 ਦੀ ਇਲੈਕਸ਼ਨ ਤੋਂ ਬਾਅਦ ਜਿਹੜਾ ਹੈ ਉਹਨਾਂ ਦੇ ਜੋ ਰਿਜ਼ੋਰਟ ਹੈ ਉੱਥੇ ਵੀ ਜਾ ਕੇ ਮਿਲੇ ਸੀ, ਅਤੇ ਇਨੈਗੋਰੇਸ਼ਨ ਦੇ ਵਿੱਚ ਵੀ ਉਹਨਾਂ ਨੇ ਅਟੈਂਡੈਂਸ ਭਰੀ ਸੀ January 2025 ਦੇ ਵਿੱਚ, ਪਿਛਲੇ ਸਾਲ ਜਦੋਂ ਸਹੁੰ ਚੁੱਕੀ ਡੋਨਲਡ ਟਰੰਪ ਨੇ। ਪਰ ਹੁਣ ਕਈ ਮੁੱਦਿਆਂ 'ਤੇ ਦੋਵਾਂ ਦੇ ਵਿਚਾਰ ਨਹੀਂ ਰਲ ਰਹੇ। ਮੈਲੋਨੀ ਨੇ ਆਪਣੇ ਵੀਡੀਓ ਦੇ ਵਿੱਚ ਕਿਹਾ ਕਿ ਸ਼ੇਮ ਹੈ ਕਿ ਜਿਹੜਾ ਟਰੰਪ ਨੇ ਕੁਛ ਇਹੋ ਜਿਹੇ ਜਿਹੜੇ ਵੈਸਟ ਦੇ ਵਿੱਚ ਉਹਨਾਂ ਦੇ ਐਨੀਮੀਜ਼ ਹੈਗੇ ਨੇ ਉਹਨਾਂ ਲਈ ਕਦੀ ਕੋਈ ਇਸ ਤਰ੍ਹਾਂ ਦਾ ਲਫ਼ਜ਼ ਨਹੀਂ ਵਰਤਿਆ।

ਜਿਸ ਤਰ੍ਹਾਂ ਦੇ ਸਾਡੇ ਲਈ ਇਹ ਭੱਦੇ ਲਫ਼ਜ਼ ਵਰਤੇ ਨੇ। ਸੋ ਜੋਰਜੀਆ ਮਲੋਨੀ ਨੇ ਜਵਾਬ ਦਿੱਤਾ, ਇਸ ਤੋਂ ਬਾਅਦ ਰੌਲਾ ਰੱਪਾ ਜਿਹਾ ਪੈ ਗਿਆ, ਸਾਰੀ ਦੁਨੀਆ ਦੇ ਵਿੱਚ ਇਸ ਦੀ ਚਰਚਾ ਹੋਈ ਹੈ। ਮਲੋਨੀ ਨੇ ਕਿਹਾ ਕਿ ਟਰੰਪ ਦੇ ਕਮੈਂਟਸ ਜਿਹੜੇ ਨੇ ਉਹ ਮਨ ਘੜਤ ਕਹਾਣੀ ਸੀ। ਸੋ ਇਹ ਆਡੀਓ ਕੀ ਹੈ ਅਸਲ ਵਿੱਚ, ਤਾਂ ਇੰਗਲਿਸ਼ ਵਿੱਚ ਇਸ ਨੂੰ ਟਰਾਂਸਲੇਟ ਕਰਕੇ ਇਟਲੀ ਦੇ ਜਿਹੜੇ ਚੈਨਲ ਨੇ, ਮੀਡੀਆ ਨੇ ਜਿਹੜਾ ਹੈ ਇਸ ਤਰ੍ਹਾਂ ਪੇਸ਼ ਕੀਤਾ ਹੈ ਜੀ। ਅਗਲੀਆਂ ਖਬਰਾਂ ਵੱਲ ਚੱਲਦੇ ਹਾਂ ਅਤੇ ਜਰਾ ਕੁ ਆਪਣੇ ਮੁਲਕ ਦੇ ਵਿੱਚ ਪਰਤਦੇ ਹਾਂ। ਡੋਨਲਡ ਟਰੰਪ ਨੇ ਸਾਰੀ ਦੁਨੀਆ 'ਤੇ ਡਿਊਟੀ, ਇੰਪੋਰਟ ਡਿਊਟੀ ਲਾ ਦਿੱਤੀ, ਅਤੇ ਇੱਧਰੋਂ ਕੈਨੇਡਾ ਵਾਲੇ ਵੀ ਕੁਛ ਇਹੋ ਜਿਹਾ ਕਰ ਰਹੇ ਨੇ। ਇਹ ਵੀ ਮਸ਼ਹੂਰ ਨੇ ਵੈਸੇ ਇਸ ਤਰ੍ਹਾਂ ਦੀਆਂ ਡਿਊਟੀਜ਼ ਲਾਉਣ ਲਈ। ਆਪ ਜੀ ਨੂੰ ਯਾਦ ਹੀ ਹੋਵੇਗਾ ਕਿ ਕੈਨੇਡਾ ਵੱਲੋਂ 100% ਡਿਊਟੀ ਚੀਨ ਤੋਂ ਆਉਣ ਵਾਲੀ ਇਲੈਕਟ੍ਰਿਕ ਗੱਡੀਆਂ 'ਤੇ ਲਾ ਦਿੱਤੀ ਗਈ ਸੀ। ਫਿਰ ਜਦੋਂ ਮਾਰਕ ਕਾਰਨੀ ਚਾਈਨਾ ਜਾਂਦੇ ਨੇ ਅਤੇ 49,000 ਗੱਡੀਆਂ ਨੂੰ ਇਹ ਕਹਿੰਦੇ ਨੇ ਕਿ ਚਲੋ ਆ ਲੈਣ ਦਿਓ, ਇੰਨੀਆਂ ਕਿ ਇਹਨਾਂ 'ਤੇ ਥੋੜ੍ਹਾ ਲਾਵਾਂਗੇ। ਇਹ ਇੰਪੋਰਟ ਡਿਊਟੀ ਇੰਨੀ ਵੱਡਾ ਇਸ਼ੂ ਬਣ ਗਿਆ ਹੈ ਇਸ ਵੇਲੇ ਕਿ ਸਾਰੇ ਮੁਲਕ ਜਿਹੜੇ ਨੇ ਇਸ ਲਾਈਨ 'ਤੇ ਸੋਚਣ ਲੱਗੇ ਨੇ। ਸ਼ਾਇਦ ਇੰਡੀਆ ਵੱਲੋਂ ਕੁਛ ਇਸ 'ਤੇ ਇੱਕੋ ਇੱਕ ਮੁਲਕ ਹੈ ਜਿਹਨੂੰ ਕੋਈ ਬਹੁਤਾ ਕੁਛ ਨਹੀਂ ਕੀਤਾ ਜਾ ਰਿਹਾ। ਲੇਕਿਨ ਅੱਜ ਜਿਹੜੀ ਗੱਲ ਕੈਨੇਡਾ ਵਾਲਿਆਂ ਨੇ ਕੀਤੀ ਹੈ, ਉਸ ਵਿੱਚ ਫਾਈਨਾਂਸ ਮਿਨਿਸਟਰ, ਵਿੱਤ ਮੰਤਰੀ ਫ੍ਰੈਂਕੋ ਫਿਲਿਪ ਸ਼ੈਂਪੇਨ ਨੇ, ਉਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਕੈਨਡ ਵੈਜੀਟੇਬਲ, ਕੈਨ ਦੇ ਵਿੱਚ ਜੋ ਪ੍ਰੋਸੈਸਡ ਜਾਂ ਜੋ ਵੀ ਜਿਸ ਤਰ੍ਹਾਂ ਦਾ ਜੋ ਸਟੋਰਡ ਵੈਜੀਟੇਬਲ ਨੇ, ਕੈਨ ਕੀਤੀਆਂ ਹੋਈਆਂ ਨੇ, ਉਹਨਾਂ 'ਤੇ 10% ਗਲੋਬਲ ਟੈਰਿਫ ਅਸੀਂ ਲਾ ਰਹੇ ਹਾਂ, ਇੰਪੋਰਟ ਡਿਊਟੀ ਲੱਗੇਗੀ। ਅਤੇ ਇਸ ਵਿੱਚ ਇਹ ਅਮਰੀਕਾ ਅਤੇ ਮੈਕਸੀਕੋ 'ਤੇ ਲਾਗੂ ਨਹੀਂ ਹੋਵੇਗਾ ਅਤੇ ਘੱਟੋ ਘੱਟ 200 ਦਿਨ ਇਹ ਜਾਰੀ ਰਹੇਗਾ। ਤਕਰੀਬਨ 7 ਮਹੀਨੇ ਕਹਿ ਲਓ ਕਿ ਇਹ ਲੱਗਾ ਰਹੇਗਾ, 6.5 ਮਹੀਨੇ। ਸੋ 10% ਲਾ ਕੇ ਕੈਨੇਡਾ ਦਾ ਕੀ ਮਕਸਦ ਹੈ ਇਸ ਦੇ ਵਿੱਚ? ਅਤੇ ਇਸ ਵਿੱਚ ਮੈਕਸੀਕੋ, ਇਜ਼ਰਾਈਲ ਅਤੇ ਕੁਛ ਹੋਰ ਨੂੰ ਥੋੜ੍ਹੀ ਜਿਹੀ ਬਹੁਤੀ ਛੋਟ ਦਿੱਤੀ ਗਈ ਹੈ। ਅਤੇ ਕੈਨਡ ਵੈਜੀਟੇਬਲ ਜਿਹੜੀ ਮੈਕਸੀਕੋ, ਇਜ਼ਰਾਈਲ ਅਤੇ ਕੁਛ ਡਿਵੈਲਪਿੰਗ ਕੰਟਰੀਜ਼ ਹੈਗੇ ਨੇ ਜਿਹਨਾਂ ਨਾਲ ਕੈਨੇਡਾ ਦੇ ਟ੍ਰੇਡ ਆਬਲੀਗੇਸ਼ਨ ਨੇ, ਉਹ ਜਿਹੜਾ ਉਹ ਉੱਥੇ ਇਹ ਲਾਗੂ ਨਹੀਂ ਹੋਵੇਗਾ। ਸੋ ਇਸ ਇਹਦੇ ਬਾਰੇ ਇਹ ਕੈਨੇਡੀਅਨ ਇੰਟਰਨੈਸ਼ਨਲ ਟ੍ਰਿਬਿਊਨਲ ਜਿਹੜਾ ਹੈ ਜੀ ਕੈਨੇਡੀਅਨ, ਉਹਨਾਂ ਵੱਲੋਂ ਕੁਛ ਇਨਕੁਆਇਰੀ ਜਿਹੜੀ ਹੈ ਕਰਨ ਤੋਂ ਬਾਅਦ ਫਿਰ ਇਹ ਕੰਮ ਜਿਹੜਾ ਇਹ ਕੀਤਾ ਗਿਆ। ਤੋ ਇਸ ਵੇਲੇ ਕੈਨੇਡਾ ਵਾਲਿਆਂ ਨੇ ਇਹ ਜਿਹੜਾ ਕਦਮ ਚੁੱਕਿਆ। ਦੂਸਰੇ ਪਾਸੇ ਕੈਨੇਡਾ ਦੇ ਵਿੱਚ ਕੁਛ ਚੀਜ਼ਾਂ ਦਾ ਨਾਮ ਲੈ ਕੇ ਕੁਛ ਕੀਟਨਾਸ਼ਕ ਜਿਹੜੇ ਹੁਣ ਤੱਕ ਬੈਨ ਕੀਤੇ ਹੋਏ ਸੀ, ਉਹਨਾਂ ਨੂੰ ਦੁਬਾਰਾ ਪੈਸਟੀਸਾਈਡ, ਇਨਸੈਕਟੀਸਾਈਡ ਨਹੀਂ ਪੈਸਟੀਸਾਈਡ ਹੈ, ਇਹਨਾਂ ਨੂੰ ਦੁਬਾਰਾ ਕੈਨੇਡਾ ਵਿੱਚ ਵਰਤਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਫੈਡਰਲ ਸਰਕਾਰ ਨੇ ਇਹ ਚੇਂਜਸ ਲਿਆਂਦੀਆਂ ਨੇ ਕਿ ਪੈਸਟੀਸਾਈਡ ਨੂੰ ਰੈਗੂਲੇਟ ਕਿਵੇਂ ਕਰਨਾ, ਜਿਸ ਕਰ ਨਾਲ ਆਪਣੇ ਆਪ ਮਨਜ਼ੂਰੀ ਮਿਲ ਜਾਵੇਗੀ। ਅਤੇ ਹੈਲਥ ਕੈਨੇਡਾ ਨੇ ਜਿਹੜੇ ਪੈਸਟੀਸਾਈਡ ਨੂੰ ਅਨਸੇਫ ਮੰਨਿਆ ਹੋਇਆ ਕੈਨੇਡਾ ਦੇ ਵਿੱਚ, ਉਹਨਾਂ ਨੂੰ ਵੀ ਕੈਨੇਡਾ ਵਿੱਚ ਵਰਤਣ ਦਾ ਰਾਹ ਜ਼ਿਮੀਦਾਰਾਂ ਵਾਸਤੇ ਖੁੱਲ੍ਹ ਜਾਵੇਗਾ। ਬਿੱਲ C-30 ਹਾਊਸ ਆਫ ਕਾਮਨਸ ਦੇ ਵਿੱਚ ਪਾਸ ਹੋ ਗਿਆ ਅਤੇ ਸੈਨੇਟ ਦੇ ਵਿੱਚ ਇਸ ਵਿੱਚ ਲੈਜਿਸਲੇਸ਼ਨ ਜਿਹੜੀ ਹੈ, ਕੁਛ ਕਦਮ ਜਿਹੜੇ ਫੈਡਰਲ ਸਰਕਾਰ ਨੇ ਸਪਰਿੰਗ ਇਕਨੋਮਿਕ ਅਪਡੇਟ ਦੇ ਵਿੱਚ ਗਏ ਸੀ, ਉਹਨਾਂ ਦੇ ਬਾਰੇ ਹੀ ਕਦਮ ਚੁੱਕੇ ਗਏ ਨੇ। ਅਤੇ ਇਹਦੇ ਇਹਨੂੰ ਵਿੱਚ ਬਹੁਤ ਸਾਰੀਆਂ ਚੇਂਜਸ ਲਿਆ ਕੇ ਕੈਨੇਡਾ ਦਾ ਪੈਸਟ ਕੰਟਰੋਲ ਪ੍ਰੋਡਕਟ ਐਕਟ ਹੈ, ਉਹਦੇ ਵਿੱਚ ਵੱਡੀਆਂ ਤਬਦੀਲੀਆਂ ਜਿਹੜੀਆਂ ਲਿਆਂਦੀਆਂ ਜਾ ਰਹੀਆਂ ਨੇ। ਨਵੇਂ ਕਾਨੂੰਨ ਦੇ ਮੁਤਾਬਕ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਕੈਬਨਿਟ ਨੂੰ ਅਥਾਰਟੀ ਮਿਲ ਜਾਵੇਗੀ ਕਿ ਉਹ ਪੈਸਟੀਸਾਈਡ ਨੂੰ ਗ੍ਰੀਨ ਲਾਈਟ ਦੇ ਸਕਣਗੇ ਕਈਆਂ ਨੂੰ। ਅਤੇ ਕਹਿੰਦੇ ਇਹ ਕਿਹਾ ਜਾ ਰਿਹਾ ਕਿ ਇਹ ਆਰਥਿਕ ਸਾਡੀ ਇਕਨੋਮਿਕ ਜ਼ਰੂਰਤ ਹੈ ਅਤੇ ਨਾਲ ਨੈਸ਼ਨਲ ਫੂਡ ਸਿਕਿਉਰਿਟੀ, ਸਾਨੂੰ ਇਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਹਾਲਾਂਕਿ ਜਿਹੜੇ ਨੈਸ਼ਨਲ ਫੂਡ ਸਿਕਿਉਰਿਟੀ ਦੇ ਜਿਹੜੇ ਮੁੱਦਾ ਨੇ, ਉਹਨਾਂ ਦੇ ਬਾਰੇ ਇਸ ਬਿੱਲ ਦੇ ਵਿੱਚ ਕੋਈ ਕਲੀਅਰ ਨਹੀਂ ਕੀਤਾ ਗਿਆ ਕਿ ਉਹ ਕੀ ਹੋਣਗੀਆਂ, ਕਿਸ ਤਰ੍ਹਾਂ ਉਹਨਾਂ ਨੂੰ ਫਰਕ ਪਵੇਗੀ। ਇਸ ਦੇ ਨਾਲ ਥੋੜ੍ਹਾ ਜਿਹਾ ਰੌਲਾ ਪੈ ਗਿਆ। ਇਨਵਾਇਰਮੈਂਟਲ ਅਤੇ ਹੈਲਥ ਔਰਗਨਾਈਜੇਸ਼ਨ ਜਿਹੜੀਆਂ ਹੈਗੀਆਂ ਨੇ, ਕੁਛ ਐਕਸਪਰਟ ਸਾਇੰਟਿਸਟ ਨੇ 13 ਯੂਨੀਵਰਸਿਟੀਆਂ ਦੇ, ਉਹਨਾਂ ਨੇ ਕਾਰਨੀ ਸਰਕਾਰ ਦੇ

0: ਮਸਲੇ ਦੇ ਵਿਰੁੱਧ ਆਵਾਜ਼ ਉਠਾਈ ਹੈ ਕਿ ਇਹ ਕੈਨੇਡਾ ਦੇ ਪੈਸਟੀਸਾਈਡ ਰੂਲ ਦਾ ਬਹੁਤ ਵੱਡਾ ਓਵਰਹੌਲ ਕਰ ਦਿੱਤਾ ਗਿਆ ਹੈ ਜੋ ਕਿ ਸਹੀ ਨਹੀਂ ਹੈ। ਇੱਧਰ ਕੈਨੇਡੀਅਨ ਐਸੋਸੀਏਸ਼ਨ ਆਫ ਫਿਜ਼ੀਸ਼ੀਅਨਸ ਐਂਡ ਜਿਹੜੇ ਕੈਨੇਡੀਅਨ ਐਸੋਸੀਏਸ਼ਨ ਆਫ ਫਿਜ਼ੀਸ਼ੀਅਨਸ ਫੋਰ ਦ ਇਨਵਾਇਰਮੈਂਟ ਹੈਗੇ ਨੇ, ਉਹਨਾਂ ਦੇ ਇੱਕ ਡਾਕਟਰ ਟ੍ਰੈਵਰ ਹੈਨਕੌਕ, ਉਹ ਕਹਿੰਦੇ ਨੇ ਕਿ ਇਟਸ ਪ੍ਰੀਟੀ ਆਊਟਰੇਜਸ, ਇਹ ਬਹੁਤ ਬਹੁਤ ਵੱਡੀ ਗੱਲ ਹੈ ਕਿ ਇਹ ਕੈਬਨਿਟ ਜਿਹੜੀ ਹੈ ਉਹ ਸਾਇੰਸ ਨੂੰ ਓਵਰ ਰੂਲ ਕਰ ਰਹੀ ਹੈ। ਉਹ ਕਹਿੰਦੇ ਸਾਡੇ ਕੋਲ ਪੈਸਟੀਸਾਈਡ ਰੈਗੂਲੇਟਰੀ ਸਿਸਟਮ ਹੈਗਾ ਅਤੇ ਜਿਸ ਵਿੱਚ ਲੋਕਾਂ ਨੂੰ ਅਤੇ ਇਨਵਾਇਰਮੈਂਟ ਨੂੰ ਬਚਾਉਣ ਦੀ ਲੋੜ ਹੈ, ਅਤੇ ਸਾਨੂੰ ਨਹੀਂ ਕਹਿੰਦੇ ਲੱਗਦਾ ਕਿ ਕੋਈ ਐਵੀਡੈਂਸ ਹੈ ਕਿ ਇਹ ਜਿਹੜਾ ਨਵਾਂ ਕਾਨੂੰਨ ਹੁਣ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਜਿਸ ਵਿੱਚ ਕੀਟਨਾਸ਼ਕਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ, ਇਸ ਨਾਲ ਕੈਨੇਡੀਅਨਾਂ ਦਾ ਕੋਈ ਭਲਾ ਹੋਵੇਗਾ। ਸੋ ਕੈਨੇਡਾ ਸਰਕਾਰ ਜਿਨ੍ਹਾਂ ਨੇ ਇਨਵਾਇਰਮੈਂਟ 'ਤੇ ਵੀ ਅਤੇ ਹੋਰ ਇਹੋ ਜਿਹੇ ਮੁੱਦਿਆਂ 'ਤੇ ਵੀ ਕੁਛ ਆਰਥਿਕ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਉਹ ਇਹ ਖੋਲ੍ਹੇ ਨੇ, ਨਿਯਮ ਸੌਫਟ ਕੀਤੇ ਨੇ। ਉੱਧਰ ਹੈਲਥ ਮਿਨਿਸਟਰ ਨੂੰ ਪੈਸਟੀਸਾਈਡ ਇੰਡਸਟਰੀ ਨੇ ਇੱਕ ਉਹਨਾਂ ਨੇ ਇਸ ਚੀਜ਼ ਦੀ ਜਿਹੜੀ ਹੈ ਉਹਨਾਂ ਨੇ ਸ਼ਲਾਘਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਬਿੱਲ C-30 ਜਦੋਂ ਲਿਆਂਦਾ ਗਿਆ ਤਾਂ ਇਸ ਵਿੱਚ ਕਰੋਪ ਲਾਈਫ ਕੈਨੇਡਾ ਇਹ ਮੇਜਰ ਔਰਗਨਾਈਜੇਸ਼ਨ ਹੈ ਪੈਸਟੀਸਾਈਡ ਕੰਪਨੀਆਂ ਨੂੰ ਜੋ ਰਿਪ੍ਰਜੈਂਟ ਕਰਦੀ ਹੈ, ਅਤੇ ਉਹਨਾਂ ਨੇ ਕਿਹਾ ਕਿ ਇਹ ਲੋੜ ਹੈ ਕਰਨ ਦੀ, ਅਤੇ ਖਾਮ ਖਾ ਜਿਹੜਾ ਸੀ ਉਹ ਇਹਨਾਂ ਚੀਜ਼ਾਂ 'ਤੇ ਬੈਨ ਲਾਇਆ ਹੋਇਆ ਸੀ ਜਦਕਿ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਇਹ ਚੀਜ਼ਾਂ ਵਰਤੀਆਂ ਜਾ ਰਹੀਆਂ ਨੇ ਜੀ। ਸੋ ਕੈਨੇਡਾ ਵਿੱਚ ਸੋ ਕੀਟਨਾਸ਼ਕਾਂ ਦੀ ਹੁਣ ਵਰਤੋਂ ਜ਼ਰਾ ਖੁੱਲ੍ਹ ਕੇ ਹੋਵੇਗੀ। ਇੱਕ ਬ੍ਰੇਕ ਲੈਂਦੇ ਹਾਂ ਜੀ, ਅਤੇ ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ 'ਤੇ ਚਰਚਾ ਕਰਾਂਗੇ।
1: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ।

0: नोट करो नंबर अरुण कौशल दा।
1: कर लिया जी नोट, फोन नंबर 403-618-2112।
0: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल।
1: अच्छा जी, अरुण कौशल लब के देणगे सानू घर?
0: जी हां, कल्ले घर नहीं, प्रॉपर्टी रेजिडेंशियल होवे जां कमर्शियल, घर खरीदना होवे जां वेचना, प्रेप रियलिटी दी वड्डी टीम तुहाडे लई करेगी दिन रात एक। कैलगरी शहर तो इलावा नेड़े दे शहरां दे विच इन्हां दे कोल लिस्टिंग दा वड्डा खजाना है। प्रॉपर्टी वेचण लई जां खरीदण लई याद रखो अरुण कौशल दा फोन नंबर 403-618-2112। अरुण कौशल। मर्सिडीज कार खरीदना चाहते हो? हुण कैनेडा दे विच तुहाडे सुपने सच होण दा समा आ गया। कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े। मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदन लई गौरव शर्मा नू शोरूम च जाके मिलो जां फिर फोन कर लो 403-903-6757। मर्सिडीज बेंस कंट्री हिल्स।
1: ਤਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
2: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
2: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
3: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
5: ਓਹੋ, ਅੱਜ ਫੇਰ ਨੀ ਲੋਡ ਮਿਲਿਆ।
6: ਕੀ ਹੋਇਆ?
5: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
6: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
2: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
2: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।
2: ਰੇਡੀਓ ਸਰਸੰਗਮ 94.7 FM ਤੇ ਇੱਕ ਵਾਰ ਫੇਰ ਸਵਾਗਤ ਹੈ। ਇਸ ਪ੍ਰੋਗਰਾਮ ਦੇ ਸਪਾਂਸਰ ਨੇ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਵਧੀਆ ਰੇਟ ਲੈਣ ਲਈ 587-832-1208 ਨੰਬਰ ਯਾਦ ਰੱਖੋ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਜੇ ਤੁਹਾਨੂੰ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਮਦਦ ਦੀ ਲੋੜ ਹੈ ਤੇ ਫੋਨ ਕਰ ਲਓ 825-760-0983। ਬਿੱਲ ਸਰਕਾਰ ਨੂੰ ਭੇਜਿਆ ਜਾਵੇਗਾ, ਸਰਕਾਰ ਨੂੰ ਕੀਤਾ ਜਾਵੇਗਾ।

ਵਾਸਿਸ ਸਮਾਈਲ ਮੈਡੀਕਲ ਕਲੀਨਿਕ ਜਿੱਥੇ ਕਿ ਕੋਈ ਅਪਾਇੰਟਮੈਂਟ ਦੀ ਜ਼ਰੂਰਤ ਨਹੀਂ ਹੈ। ਮਾਹਿਰ ਡਾਕਟਰ ਨੇ, ਸਨਰਾਈਜ਼ ਦੇ ਵਿੱਚ ਨਵੇਂ ਪੇਸ਼ੈਂਟਸ ਵੀ ਵੈਲਕਮ ਨੇ। 6 ਦਿਨ ਹਫ਼ਤੇ ਦੇ ਖੁੱਲ੍ਹਦੇ ਨੇ ਵਾਸਿਸ ਸਮਾਈਲ ਮੈਡੀਕਲ, ਅਤੇ ਹੋਰ ਇਨਫੋਰਮੇਸ਼ਨ ਲਈ 587-617-4496 'ਤੇ ਕਾਲ ਕਰ ਲਓ। ਮਰਸੀਡੀਜ਼ ਬੈਂਜ਼ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ। ਗੌਰਵ ਸ਼ਰਮਾ ਨਾਲ ਸੰਪਰਕ ਕਰ ਲਓ 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ, ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਰ ਇੰਸ਼ੋਰੈਂਸ ਕਰਦੇ ਨੇ। ਫੋਨ ਹੈ 403-404-3500, 403-404-3500। ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਕਿ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ, ਔਰ 40 ਮਹਿਮਾਨ ਗੈਸਟ ਜਿਹੜੇ ਨੇ ਉਹ ਖਾਣਾ ਬੈਠ ਕੇ ਖਾ ਸਕਦੇ ਨੇ। ਖੁੱਲ੍ਹਾ ਡੁੱਲਾ ਇਹਨਾਂ ਦਾ ਹਾਲ ਹੈ, 24/7 24 ਘੰਟੇ 7 ਦਿਨ ਖੁੱਲ੍ਹਦਾ ਹੈ। ਸਿਟੀਸਕੇਪ ਲੈਂਡਿੰਗ ਦੇ ਵਿੱਚ ਮਦਰ ਇੰਡੀਆ ਰੈਸਟੋਰੈਂਟ, ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ। ਫੋਨ 403-936-7777, 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ, ਜਿੱਥੇ ਸਿਰਫ $7 ਦੇ ਵਿੱਚ 2 ਪਾਸਪੋਰਟ ਫੋਟੋਆਂ ਬਣਾ ਕੇ ਦੇਣਗੇ, ਅਤੇ ਨਾਲ ਦੀ ਨਾਲ ਉੱਥੇ ਫੈਮਿਲੀ ਫੋਟੋ, ਬੱਚਿਆਂ ਦੀਆਂ ਫੋਟੋ, ਫੈਮਿਲੀ ਪੋਰਟਰੇਟਸ, ਬਿਜ਼ਨਸ ਹੈਡਸ਼ੋਟਸ, ਇਹ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਨੇ ਜੀ, ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ। ਖਬਰਾਂ ਵੱਲ ਚੱਲਦੇ ਹਾਂ। ਕੱਲ੍ਹ ਕੈਨੇਡਾ ਨੇ ਫੀਫਾ ਵਿਸ਼ਵ ਕੱਪ ਦੇ ਵਿੱਚ ਜਿੱਤ ਹਾਸਲ ਕੀਤੀ, ਵੱਡੀ ਜਿੱਤ ਹਾਸਲ ਕੀਤੀ, ਆਪਣੀ ਲਾਈਫ ਟਾਈਮ ਪਹਿਲੀ ਜਿੱਤ ਹਾਸਲ ਕੀਤੀ ਕੈਨੇਡਾ ਨੇ। ਲੇਕਿਨ ਇਹ ਜਿੱਤ ਦੀ ਖੁਸ਼ੀ ਜਿਹੜੀ ਹੈ ਉਹ ਕੈਨੇਡਾ ਵਾਲਿਆਂ ਨੂੰ ਤਾਂ ਚਲੋ ਹੈਗੀ ਹੈ, ਨਾਲ ਥੋੜ੍ਹਾ ਜਿਹਾ ਮਾਹੌਲ ਸੈਡ ਵੀ ਹੈ, ਇਸ ਕਰਕੇ ਕਿਉਂਕਿ ਕੈਨੇਡਾ ਦੇ ਇੱਕ ਬਹੁਤ ਵਧੀਆ ਮਿਡਫੀਲਡਰ ਇਸਮਾਇਲ ਕੋਨੀ, ਉਹਨਾਂ ਦੇ ਸੱਟ ਲੱਗ ਗਈ ਮੈਚ ਦੇ ਵਿੱਚ। ਕਤਰ ਦੇ ਇੱਕ ਖਿਡਾਰੀ ਵੱਲੋਂ ਬੈਡ ਟੈਕਲ ਕੀਤਾ ਗਿਆ, ਉਸ ਖਿਡਾਰੀ ਨੂੰ ਰੈੱਡ ਕਾਰਡ ਮਿਲ ਗਿਆ। ਭਾਵੇਂ ਕਿ ਕੈਨੇਡਾ ਵਾਲੇ ਉਸ ਤੋਂ ਬਾਅਦ ਫੁੱਲ ਸਟਰੈਂਥ ਖੇਲੇ ਅਤੇ ਕਤਰ ਵਾਲਿਆਂ ਦਾ ਇੱਕ ਪਲੇਅਰ ਘੱਟ ਸੀ, ਪਰ ਸੱਟ ਇੰਨੀ ਮਾੜੀ ਲੱਗੀ ਕਿ ਉਸਨੂੰ ਚੁੱਕ ਕੇ ਲੈ ਕੇ ਜਾਣਾ ਪਿਆ ਇਸਮਾਇਲ ਕੋਨੀ। ਜਦੋਂ ਉਹ ਡਿੱਗੇ, ਕਹਿੰਦੇ ਉਹਨਾਂ ਦੇ ਸੱਟ ਲੱਗੀ ਅਤੇ ਉਹ ਗਰਾਊਂਡ 'ਤੇ ਪਏ ਸੀ, ਅਤੇ ਹੈੱਡ ਕੋਚ ਨੂੰ ਉਸੇ ਵੇਲੇ ਪਤਾ ਲੱਗ ਗਿਆ ਕਿ ਕੰਮ ਗੜਬੜ ਹੋ ਗਿਆ। ਉਹ ਕਹਿੰਦੇ ਸਾਡੇ ਬੈਂਚ ਦੇ ਬਿਲਕੁਲ ਸਾਹਮਣੇ ਹੋਇਆ ਅਤੇ ਸਾਨੂੰ ਹੱਡੀ ਟੁੱਟਣ ਦੀ ਆਵਾਜ਼ ਆਈ ਸਾਡੀਆਂ ਅੱਖਾਂ ਦੇ ਸਾਹਮਣੇ। ਅਤੇ ਉਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ। 6-0 ਦੇ ਨਾਲ ਭਾਵੇਂ ਕੈਨੇਡਾ ਵਾਲੇ ਜਿੱਤ ਗਏ, ਪਰ ਇਸ ਇੰਜਰੀ ਤੋਂ ਬਾਅਦ ਉਹਨਾਂ ਦੀ ਸਰਜਰੀ ਹੋਈ ਹੈ ਜੀ, ਲੱਤ ਟੁੱਟ ਗਈ ਸੀ। ਅਤੇ ਜੋ ਫੋਟੋਆਂ ਜਿਹੜੀਆਂ ਬਾਅਦ ਵਿੱਚ ਮੀਡੀਆ 'ਚ ਸਾਹਮਣੇ ਆਈਆਂ ਨੇ ਜੀ, ਉਹਨਾਂ 'ਚ ਸਾਫ਼ ਦਿਸ ਰਿਹਾ ਕਿ ਕੈਨੇਡੀਅਨ ਖਿਡਾਰੀ ਦੀ ਲੱਤ ਇੱਕ ਪਾਸੇ ਨੂੰ ਟੁੱਟੀ ਹੋਈ ਹੈ। ਖੈਰ, ਕੈਨੇਡਾ ਵਾਲੇ ਅਪਬੀਟ ਨੇ ਅਤੇ ਕਹਿੰਦੇ ਨੇ ਕਿ ਇਸ ਖਿਡਾਰੀ ਦੇ ਅਸੀਂ ਨਾਲ ਹਾਂ, ਉਹ ਠੀਕ ਹੋਵੇਗਾ, ਟੂਰਨਾਮੈਂਟ 'ਚ ਤਾਂ ਨਹੀਂ ਖੇਡ ਸਕੇਗਾ, ਉਸਨੂੰ ਸਮਾਂ ਲੱਗੇਗਾ। ਦੂਸਰੀ ਗੱਲ ਇਹ ਕਿ ਕਹਿੰਦੇ ਸਾਨੂੰ ਇੰਸਪੀਰੇਸ਼ਨ ਮਿਲੇਗੀ ਇਸ ਤੋਂ ਕਿ ਸੱਟ ਲੱਗੀ ਹੈ ਸਾਡੇ ਖਿਡਾਰੀ ਦੇ ਅਤੇ ਅਸੀਂ ਹੋਰ ਵਧੀਆ ਖੇਡੀਏ ਜੀ। ਅਗਲੀਆਂ ਖਬਰਾਂ ਵੱਲ ਚੱਲਦੇ ਹਾਂ ਜੀ। ਕੈਨੇਡਾ ਸਟਰੋਂਗ ਪਾਸ, ਜੋ ਕਿ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ, ਕਿਉਂਕਿ US ਪ੍ਰੈਜੀਡੈਂਟ ਡੋਨਲਡ ਟਰੰਪ ਨੇ ਕੈਨੇਡਾ ਦੇ ਉੱਤੇ ਟੈਰਿਫ ਲਾ ਦਿੱਤੇ, ਟ੍ਰੇਡ ਵਾਰ ਸ਼ੁਰੂ ਕਰ ਦਿੱਤੀ, ਅਤੇ ਕੈਨੇਡਾ ਵਾਲਿਆਂ ਨੇ ਕਿਹਾ, ਕੈਨੇਡਾ ਸਰਕਾਰ ਨੇ ਕਿਹਾ ਕਿ ਬਜਾਏ ਇਸ ਦੇ ਕਿ ਅਸੀਂ ਅਮਰੀਕਾ ਘੁੰਮਣ ਫਿਰਨ ਜਾਈਏ, ਅਸੀਂ ਆਪਣਾ ਮੁਲਕ ਕਿਉਂ ਨਾ ਦੇਖੀਏ। ਅਤੇ ਕੈਨੇਡਾ ਵਾਲਿਆਂ ਨੂੰ ਇਹਨਾਂ ਦੇ ਆਪਣੇ ਸਮਰ ਸੀਜ਼ਨ ਦੇ ਵਾਸਤੇ ਜਿਹੜਾ ਸਟਰੋਂਗ ਪਾਸ ਦਿੱਤਾ ਗਿਆ, ਭਾਵ ਕੈਨੇਡਾ ਦੀਆਂ ਜਿਹੜੀਆਂ ਪਾਰਕਸ ਹੈਗੀਆਂ ਨੇ, ਅਪ੍ਰੈਲ 2025 ਦੇ ਵਿੱਚ ਇਨੀਸ਼ੀਏਟਿਵ ਸ਼ੁਰੂ ਕੀਤਾ ਗਿਆ, ਪਾਰਕਸ ਅਤੇ ਹੋਰ ਜਿਹੜੀਆਂ ਜਗ੍ਹਾ ਨੇ ਜੀ, ਮਿਊਜ਼ੀਅਮ, ਗੈਲਰੀਜ਼, ਇਹਨਾਂ ਦੇ ਵਿੱਚ ਸਟਰੋਂਗ ਪਾਸ ਦਿੱਤਾ ਗਿਆ। ਅਤੇ ਅਜਿਹਾ ਕਰਨ ਦੇ ਨਾਲ 15% ਜਿਹੜੀ ਉੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਵਧੀ। ਜੂਨ 19 ਤੋਂ ਫਿਰ ਸ਼ੁਰੂ ਹੋ ਗਿਆ ਜੀ ਅੱਜ ਤੋਂ ਇਹੋ ਸਟਰੋਂਗ ਪਾਸ, ਅਤੇ 7 ਸਤੰਬਰ 2026 ਤੱਕ ਚੱਲੇਗਾ। ਔਰ ਇਹਦੇ ਜਿਹੜੇ ਇਹਦਾ ਜਿਹੜਾ ਬਹੁਤ ਸਾਰੇ ਨੈਸ਼ਨਲ ਮਿਊਜ਼ੀਅਮ ਅਤੇ ਗੈਲਰੀਜ਼ ਜਿਹੜੇ ਨੇ ਫ੍ਰੀ ਜਾਂ ਘੱਟ ਪੈਸਿਆਂ 'ਤੇ ਐਂਟਰੀ ਦੇ ਰਹੇ ਨੇ, ਅਤੇ 17 ਸਾਲ

ਜਾਂ ਕੁਛ ਉਸ ਤੋਂ ਘੱਟ ਉਮਰ ਵਾਲਿਆਂ ਨੂੰ ਕੁਛ ਕਿਤੇ ਫ੍ਰੀ ਹੈ ਕਿਤੇ ਥੋੜ੍ਹਾ ਬਹੁਤੇ ਚਾਰਜਿਸ ਨੇ। ਨੈਸ਼ਨਲ ਮਿਊਜ਼ੀਅਮ ਅਤੇ ਗੈਲਰੀਜ਼ ਪੂਰੇ ਕੈਨੇਡਾ ਦੇ ਵਿੱਚ ਕੈਨੇਡਾ ਸਟਰੋਂਗ ਪਾਸ 'ਚ ਹੈਗੀਆਂ ਨੇ। ਇਹਨਾਂ ਦੇ ਵਿੱਚ ਕੈਨੇਡਾ ਐਗਰੀਕਲਚਰ ਐਂਡ ਫੂਡ ਮਿਊਜ਼ੀਅਮ, ਕੈਨੇਡਾ ਐਵੀਏਸ਼ਨ ਐਂਡ ਸਪੇਸ ਮਿਊਜ਼ੀਅਮ, ਕੈਨੇਡਾ ਮਿਊਜ਼ੀਅਮ ਆਫ ਹਿਸਟਰੀ, ਕੈਨੇਡਾ ਮਿਊਜ਼ੀਅਮ ਆਫ ਨੇਚਰ, ਕੈਨੇਡਾ ਸਾਇੰਸ ਐਂਡ ਟੈਕਨੋਲੋਜੀ ਮਿਊਜ਼ੀਅਮ, ਕੈਨੇਡੀਅਨ ਵਾਰ ਮਿਊਜ਼ੀਅਮ, ਨੈਸ਼ਨਲ ਗੈਲਰੀ ਆਫ ਕੈਨੇਡਾ। ਇਹਨਾਂ ਸਾਰੀਆਂ ਚੀਜ਼ਾਂ 'ਤੇ ਵੱਖਰੇ ਵੱਖਰੇ ਥੋੜ੍ਹੇ ਜਿਹੇ ਰੇਟਸ ਨੇ। ਪਾਰਕਸ ਕੈਨੇਡਾ ਦਾ ਜਿਹੜਾ ਹੈ ਕਿ ਕੈਨੇਡਾ ਦਾ ਆਪਣੇ ਪਾਰਕਸ ਨੇ ਇੰਨੇ ਵੱਡੇ ਨੇ, ਇੱਕ ਤਾਂ ਦੋ ਤਿੰਨ ਤਾਂ ਸਾਡੇ ਲਾਗੇ ਨੇ, ਬਹੁਤਾ ਜਿਹੜਾ ਫੇਮਸ ਹੈ ਕੈਨੇਡਾ ਦਾ ਸਭ ਤੋਂ ਨੈਸ਼ਨਲ ਪਾਰਕ ਬੈਂਫ ਤੋਂ ਬਿਲਕੁਲ ਸਾਡੇ ਲਾਗੇ ਆ। ਅਤੇ ਕੈਂਪਿੰਗ ਫੀਸ 'ਤੇ ਡਿਸਕਾਊਂਟ ਹੈ, ਫ੍ਰੀ ਐਡਮਿਸ਼ਨ ਆ ਵੈਸੇ, ਅਤੇ ਐਕਸੈਪਸ਼ਨਸ ਕੁਛ ਹੈਗੀਆਂ ਨੇ ਜਿਹੜੀਆਂ ਨੈਸ਼ਨਲ ਪਾਰਕ ਜਿਹੜੀਆਂ ਮੋਸਟ ਪਾਪੂਲੇਟਡ ਹੈ, ਪਾਪੂਲਰ ਆ, ਪਾਪੂਲੇਟਡ ਨੇ, ਪਾਪੂਲਰ ਜਿਹੜੀਆਂ, ਬੈਂਫ ਨੈਸ਼ਨਲ ਪਾਰਕ, ਪੈਸੀਫਿਕ ਰਿਮ ਨੈਸ਼ਨਲ ਪਾਰਕ ਰਿਜ਼ਰਵ ਬੀ ਸੀ ਦੇ ਵਿੱਚ, ਸਕੁਇਨੇ ਸੈਂਟ ਲੋਰੈਂਸ ਮਰੀਨ ਨੈਸ਼ਨਲ ਪਾਰਕ ਕਿਊਬਿਕ ਦੇ ਵਿੱਚ, ਪ੍ਰਿੰਸ ਐਡਵਰਡ ਐਂਡ ਆਈਲੈਂਡ ਨੈਸ਼ਨਲ ਪਾਰਕ ਪੀ ਦੇ ਵਿੱਚ, ਗਰੋਸ ਮੋਡ ਨੈਸ਼ਨਲ ਪਾਰਕ ਨਿਊ ਫੋਨਲੈਂਡ ਦੇ ਵਿੱਚ, ਔਰ ਹੋਰ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜੀ ਜਿੱਥੇ ਕਿ ਕੈਨੇਡੀਅਨਾਂ ਨੂੰ ਜਿਹੜੇ ਨੇ ਇਸ ਤਰ੍ਹਾਂ ਦੇ ਡਿਸਕਾਊਂਟ ਅਤੇ ਫ੍ਰੀ ਐਂਟਰੀਆਂ ਦਿੱਤੀਆਂ ਜਾ ਰਹੀਆਂ ਨੇ। ਵਾਇਆ ਰੇਲ ਦੇ ਵੀ ਡਿਸਕਾਊਂਟ ਦਿੱਤੇ ਜਾ ਰਹੇ ਨੇ, ਅਤੇ ਜਿਹੜੇ ਪੈਸੰਜਰ ਉਹਦੇ ਵਿੱਚ ਟਰੈਵਲ ਕਰਨਾ ਚਾਹੁੰਦੇ ਨੇ ਉੱਥੇ ਵੀ ਦਿੱਤਾ ਜਾ ਰਿਹਾ। ਕੈਨੇਡੀਅਨ ਨੂੰ ਕਿਹਾ ਜਾ ਰਿਹਾ ਕਿ ਆਪਣਾ ਮੁਲਕ ਘੁੰਮੋ, ਫਿਰੋ, ਆਪਣੇ ਮੁਲਕ ਦੇ ਵਿੱਚ ਬਿਜ਼ਨਸ ਜਿਹੜਾ ਹੈ ਉਹ ਦਿਓ, ਬਜਾਏ ਇਸ ਦੇ ਕਿ ਅਮਰੀਕਾ ਐਕਸਪਲੋਰ ਕਰਨ ਦੇ, ਇੱਧਰ ਆਓ, ਸਾਡੇ ਨਾਲ ਧੱਕਾ ਹੋ ਰਿਹਾ ਅਤੇ ਅਸੀਂ ਇਸ ਪਾਸੇ ਵੱਲ ਨੂੰ ਤੁਰੀਏ ਅਤੇ ਆਪਣੇ ਮੁਲਕ ਨੂੰ ਐਕਸਪਲੋਰ ਕਰੀਏ। ਕੈਨੇਡਾ ਪੋਸਟ ਦੀ ਸਟ੍ਰਾਈਕ ਕਦੋਂ ਸ਼ੁਰੂ ਹੋ ਜਾਵੇ ਕੋਈ ਭਰੋਸਾ ਨਹੀਂ ਸੀ, ਲੇਕਿਨ ਹੁਣ ਲੱਗਦਾ ਕਿ ਇਸ ਵਿੱਚ ਥੋੜ੍ਹਾ ਜਿਹਾ ਰਾਹਤ ਦੀ ਖਬਰ ਜਿਹੜੀ ਹੈ ਸਾਨੂੰ ਆਉਣ ਵਾਲੀ ਹੈ ਜੀ। ਉਹ ਇਸ ਤਰ੍ਹਾਂ ਕਿ ਕੈਨੇਡਾ ਪੋਸਟ ਅਤੇ ਯੂਨੀਅਨ ਦੇ ਦਰਮਿਆਨ ਲੰਬੀ ਡੀਲ ਜਿਹੜੀ ਹੈ ਸਾਈਨ ਹੋਈ ਹੈ ਕੋਈ, ਔਰ ਯੂਨੀਅਨ ਨੇ ਇਹ ਹਰੀ ਝੰਡੀ ਦਿੱਤੀ ਹੈ ਇਸ ਨੂੰ, ਅਤੇ ਇਹਦੇ ਵਿੱਚ 55,000 ਵਰਕਰ ਨੇ, ਉਹਨਾਂ ਦੇ 85% ਨੇ ਇਸ ਨੂੰ ਮਨਜ਼ੂਰੀ ਦਿੱਤੀ ਹੈ। ਅਤੇ ਉਹ ਕੈਨੇਡਾ ਪੋਸਟ ਅਤੇ ਯੂਨੀਅਨ ਦੇ ਦਰਮਿਆਨ ਤਨਖਾਹਾਂ ਨੂੰ ਅਤੇ ਕੁਛ ਹੋਰ ਤਬਦੀਲੀਆਂ ਨੂੰ ਲੈ ਕੇ, ਪੋਸਟਲ ਸਰਵਿਸ ਨੂੰ ਲੈ ਕੇ ਬੜੇ ਲੰਬੇ ਸਮੇਂ ਤੋਂ ਖਿੱਚੋਤਾਣ ਰਹੀ ਹੈ। ਕੈਨੇਡਾ ਪੋਸਟ ਜੋ ਕਿ ਬਹੁਤ ਜ਼ਿਆਦਾ ਵੱਡੇ ਘਾਟੇ ਦੇ ਵਿੱਚ ਚੱਲ ਰਹੀ ਹੈ, ਸਰਕਾਰ ਇਸ ਨੂੰ ਚਲਾਉਣਾ ਵੀ ਚਾਹੁੰਦੀ ਹੈ, ਕਰਾਊਨ ਕਾਰਪੋਰੇਸ਼ਨ ਹੈ, ਪਰ ਇਹ ਜਿਹੜਾ ਐਗਰੀਮੈਂਟ ਹੈ ਜੀ 31 ਜਨਵਰੀ 2029 ਤੱਕ ਇਹ ਵੈਲਿਡ ਮੰਨਿਆ ਜਾਵੇਗਾ। ਸੋ CUPW ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ, ਉਹ ਵੀ ਕੁਛ ਰਾਹਤ ਦੀ ਉਹਨਾਂ ਨੂੰ ਵੀ ਸਾਹ ਮਿਲੇਗੀ, ਕੋਈ ਤਨਖਾਹਾਂ 'ਚ ਵਾਧੇ ਹੋਣਗੇ, ਕੁਛ ਕੈਨੇਡਾ ਪੋਸਟ ਨੂੰ ਵੀ ਰਾਹਤ ਦੀ ਇਸ ਵਿੱਚ ਖਬਰ ਮਿਲੇਗੀ, ਅਤੇ ਲੋਕ ਵੀ ਸੌਖੇ ਹੋਣਗੇ ਜੋ ਪੋਸਟ ਜਿਹੜੀ ਹੈ, ਕਿਉਂਕਿ ਪ੍ਰੋਬਲਮ ਇਹ ਪੈਂਦੀ ਸੀ ਕਿ ਕੈਨੇਡਾ ਪੋਸਟ ਦੀ ਵਾਰ ਵਾਰ ਇਸ ਤਰ੍ਹਾਂ ਦੀ ਭਾਵੇਂ ਛੋਟੀ ਸਟ੍ਰਾਈਕ ਹੋਵੇ, ਬੈਕ ਟੂ ਵਰਕ ਜਿਹੜੀ ਹੈ ਭਾਵੇਂ ਲਿਆਉਣੀ ਪਈ ਕੈਨੇਡਾ ਸਰਕਾਰ ਨੂੰ ਕਈ ਵਾਰੀ, ਪਰ ਉਸ ਨਾਲ ਲੋਕਾਂ ਦਾ ਵਿਸ਼ਵਾਸ ਜਿਹੜਾ ਫਿਰ ਉਹ ਖਤਮ ਹੋ ਜਾਂਦਾ। ਹੁਣ 2029 ਤੱਕ ਸਟ੍ਰਾਈਕ ਨਹੀਂ ਹੋਵੇਗੀ ਅਜਿਹਾ ਮੰਨਿਆ ਜਾ ਰਿਹਾ, ਅਤੇ ਹੋ ਸਕਦਾ ਕਿ ਲੋਕ ਇਸ ਸਾਧਨ ਨੂੰ ਜ਼ਿਆਦਾ ਵਰਤਣ, ਜ਼ਿਆਦਾ ਕਮਾਈ ਹੋਵੇ। ਸੋ ਕੈਨੇਡੀਅਨ ਅਤੇ ਬਿਜ਼ਨਸ ਜਿਹੜੇ ਨੇ ਉਹਨਾਂ ਨੂੰ ਅਨਸਰਟਨਟੀ ਜਿਹੜੀ ਸੀਗੀ ਜੀ ਉਹਦੇ ਕਰਕੇ ਇਹ ਉਸ ਨੂੰ ਯੂਜ਼ ਕਰਨਾ ਘੱਟ ਗਿਆ, ਜਿਸ ਨਾਲ ਹੋਰ ਜ਼ਿਆਦਾ ਘਾਟਾ ਇਸ ਦਾ ਵਧਣ ਲੱਗ ਪਿਆ, ਅਤੇ ਕੈਨੇਡਾ ਸਰਕਾਰ ਕਹਿੰਦੀ ਸੀ ਕਿ ਚੱਲ ਨਹੀਂ ਸਕਦਾ, ਇਹਨੂੰ ਚਲਾਉਣਾ ਇਸ ਤਰ੍ਹਾਂ ਸੰਭਵ ਨਹੀਂ ਹੈ, ਚਲਾਉਣਾ ਪੈਣਾ ਸਾਨੂੰ, ਪਰ ਕੋਈ ਹੱਲ ਲੱਭਣਾ ਪਵੇਗਾ। ਹਾਲ ਦੀ ਘੜੀ ਕਮਿਊਨਿਟੀ ਮੇਲ ਬਾਕਸ ਜਿਹੜੇ ਨੇ ਉੱਧਰ ਨੂੰ ਸ਼ਿਫਟ ਕੀਤਾ ਜਾ ਰਿਹਾ, ਘਰਾਂ ਦੇ ਦਰਵਾਜ਼ਿਆਂ 'ਤੇ ਜੋ ਮੇਲ ਆਉਂਦੀ ਸੀ ਉਹ ਤਾਂ ਘੱਟ ਹੀ ਗਈ ਆ। ਕੈਨੇਡਾ ਦੇ ਵਿੱਚ ਕੈਪੀਟਲ ਪਨਿਸ਼ਮੈਂਟ ਮੌਤ ਦੀ ਸਜ਼ਾ ਖਤਮ ਕਰ ਦਿੱਤੀ ਗਈ ਸੀ, ਅਤੇ ਹੁਣ ਬਹੁਤ ਸਾਰੇ ਕੈਨੇਡੀਅਨ ਕਹਿੰਦੇ ਨੇ ਕਿ ਡੈਥ ਪੈਨਲਟੀ ਜਿਹੜੀ ਹੈ ਉਹ ਦੁਬਾਰਾ ਲਿਆਂਦੀ ਜਾਵੇ ਸਰਵੇਖਣ ਦੇ ਵਿੱਚ। ਬਹੁਤ ਸਾਰੇ ਕੈਨੇਡੀਅਨ ਕਹਿੰਦੇ ਨੇ ਜਿਹੜੇ ਕਿਹਨਾਂ ਲਈ, ਕਿਹਨਾਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ, ਕਨਵਿਕਟਡ ਮਰਡਰਰ ਜਿਹੜੇ ਕਿ ਕਾਤਲ ਨੇ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਅਤੇ ਇਹ ਹਾਲਾਂਕਿ ਪਰਸੈਂਟੇਜ ਜਦੋਂ ਜਿਹੜੀ ਡਰੋਪ ਹੋ ਜਾਂਦੀ ਹੈ ਇਸੇ ਪੋਲ ਦੇ ਵਿੱਚ, ਜਦੋਂ ਲੋਕਾਂ ਨੂੰ ਓਪਰਚੁਨਿਟੀ ਦਿੱਤੀ ਜਾਂਦੀ ਕਿ ਤੁਸੀਂ ਲਾਈਫ ਇਮਪ੍ਰਿਜ਼ਨਮੈਂਟ ਜਿਹੜੀ ਕਿ ਉਮਰ ਕੈਦ ਜਿਹਦੇ ਵਿੱਚ ਪਰੋਲ ਦਾ ਕੋਈ ਚਾਂਸ ਨਹੀਂ ਉਹ ਠੀਕ ਹੈ ਕਿ ਮੌਤ ਦੀ ਸਜ਼ਾ ਠੀਕ ਹੈ, ਫਿਰ ਉਹ ਕਹਿੰਦੇ ਨੇ ਕਿ ਚਲੋ ਉਮਰ ਕੈਦ ਠੀਕ ਹੈ। ਰਿਸਰਚ ਕੋ ਇੱਕ ਵੈਨਕੂਵਰ ਬੇਸਡ ਮਾਰਕੀਟ ਰਿਸਰਚ ਅਤੇ ਪਬਲਿਕ ਓਪੀਨੀਅਨ ਪੋਲਿੰਗ ਫਰਮ ਹੈ ਜੀ, ਉਹਨਾਂ ਨੇ ਕਿਹਾ ਕਿ 60% ਕੈਨੇਡੀਅਨ ਕਹਿੰਦੇ ਨੇ ਕਿ ਡੈਥ ਪੈਨਲਟੀ ਜਿਹੜੀ ਮਰਡਰ ਲਈ ਆ ਉਹ ਹੋਣੀ ਚਾਹੀਦੀ ਹੈ। ਜਦੋਂ ਕੋਈ ਕਿਸੇ ਦਾ ਕਤਲ ਕਰਦਾ ਜਾਨ ਲੈਂਦਾ ਤਾਂ ਉਹ ਜਿਹੜਾ ਹੈ ਉਸਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ। ਫਰਵਰੀ 2025 ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਸੀ ਅਤੇ ਉਹਦੇ ਨਾਲੋਂ 6% ਦਾ ਵਾਧਾ, ਉਦੋਂ 54% ਲੋਕ ਕਹਿੰਦੇ ਸੀ, ਅਤੇ ਇਸ ਵੇਲੇ ਕੁਛ ਅਨਸ਼ੋਰ

ਜਿਹੜੇ ਲੋਕ ਨੇ ਉਹਨਾਂ ਦੀ ਗਿਣਤੀ ਵੀ ਘਟੀ ਹੈ। 1976 ਦੇ ਵਿੱਚ ਕੈਨੇਡਾ ਦੇ ਵਿੱਚ ਮੌਤ ਦੀ ਸਜ਼ਾ ਖਤਮ ਕਰ ਦਿੱਤੀ ਗਈ ਹੈ, ਪਰ ਜਿਹੜੀ 1962 ਦੇ ਵਿੱਚ ਉਸ ਤੋਂ ਪਹਿਲਾਂ 76 ਤੋਂ ਪਹਿਲਾਂ ਜੋ ਆਖਰੀ ਮੌਤ ਦੀ ਸਜ਼ਾ ਜਿਹੜੀ ਹੈ ਦੋ ਜਣਿਆਂ ਨੂੰ ਦਿੱਤੀ ਗਈ ਸੀ 1962 ਦੇ ਵਿੱਚ। ਇੱਕ ਉਹਨਾਂ ਨੇ ਪੁਲਿਸ ਦੇ ਇੱਕ ਸੂਈਏ ਦਾ ਅਤੇ ਇੱਕ ਪੁਲਿਸ ਅਫਸਰ ਦਾ ਕਤਲ ਉਹਨਾਂ ਨੇ ਕੀਤਾ ਸੀ। ਸੋ ਇਸ ਮਾਮਲੇ ਦੇ ਵਿੱਚ ਕੈਨੇਡਾ ਦੇ ਵਿੱਚ ਵਿਚਾਰ ਵੰਡਵੇਂ ਨੇ ਲੋਕਾਂ ਦੇ, ਪਰ ਲੋਕ ਚਾਹੁੰਦੇ ਨੇ ਕਿ ਸਜ਼ਾ ਹੋਣੀ ਚਾਹੀਦੀ ਹੈ ਜੀ। ਅਲਬਰਟਾ ਵਾਲਿਆਂ ਨੂੰ $100 ਕਦੋਂ ਮਿਲਣਗੇ ਇਹਦੇ ਬਾਰੇ July 1 ਨੂੰ ਔਨਲਾਈਨ ਤੁਸੀਂ ਅਪਲਾਈ ਕਰ ਸਕੋਗੇ, ਪੋਰਟਲ ਖੁੱਲ੍ਹੇਗਾ, ਉਹਦੇ ਵਿੱਚ ਅਪਲਾਈ ਕਰੋ ਅਤੇ $100 ਐਨਰਜੀ ਰਿਬੇਟ ਤੁਹਾਨੂੰ, ਅਗਰ ਫੈਮਿਲੀ ਦੋ ਜਣੇ ਨੇ ਤਾਂ ਤੁਹਾਨੂੰ ਦੋ ਸੌ ਮਿਲੇਗਾ। ਸੋ ਇਹਦੇ ਵਿੱਚ ਕਾਫ਼ੀ ਵੱਡੀ ਗਿਣਤੀ ਸਰਕਾਰ ਇਹ ਦੇ ਰਹੀ ਹੈ। ਪ੍ਰੈਮੀਅਰ ਡੈਨੀਅਲ ਸਮਿਥ ਕਹਿੰਦੇ ਨੇ ਕਿ ਉਹਨਾਂ ਦੀ ਸਰਕਾਰ ਅਲਬਰਟਾ ਐਨਰਜੀ ਰਿਬੇਟ ਜਿਹੜੀ ਹੈ ਉਹ ਦੇ ਰਹੀ ਹੈ, ਬਜਾਏ ਇਸ ਦੇ ਕਿ ਪੰਪ ਦੇ ਉੱਪਰ ਗੈਸ ਟ੍ਰੇਨ ਦੇ ਉੱਤੇ ਟੈਕਸ ਜਿਹੜਾ ਲਾਇਆ ਹੋਇਆ ਅਲਬਰਟਾ ਦਾ ਉਹਦੇ ਵਿੱਚ ਕਟੌਤੀ ਕੀਤੀ ਜਾਵੇ। ਸੋ ਤੇਲ ਦੀਆਂ ਕੀਮਤਾਂ ਵਧੀਆਂ ਹੋਣ ਕਰਕੇ ਡੈਨੀਅਲ ਸਮਿਥ 'ਤੇ ਥੋੜ੍ਹਾ ਜਿਹਾ ਦਬਾਅ ਪਾਇਆ ਗਿਆ ਸੀ ਕਿ ਤੁਸੀਂ ਟੈਕਸ ਜਿਹੜਾ ਹੈ ਉਹ ਕੈਨੇਡੀਅਨਾਂ ਨੂੰ ਮਾਫ਼ ਕਰ ਦਿਓ, ਅਲਬਰਟਾ ਵਾਸੀਆਂ ਨੂੰ ਮਾਫ਼ ਕਰ ਦਿਓ। ਕਹਿੰਦੇ ਨਹੀਂ, ਉਹ ਛੱਡੋ, ਤੁਹਾਨੂੰ $100 ਵੈਸੇ ਦਿੰਦੇ, ਜਿਨ੍ਹਾਂ ਦੀ ਹਾਊਸ ਹੋਲਡ ਇਨਕਮ $2.5 ਲੱਖ ਤੋਂ ਘੱਟ ਹੈ ਉਹਨਾਂ ਨੂੰ ਇਹ ਮਿਲ ਜਾਣਾ। ਤਕਰੀਬਨ ਬਹੁਤੇ ਇਸ ਵਿੱਚ ਕੁਆਲੀਫਾਈ ਹੀ ਕਰਦੇ ਨੇ। ਅਲਬਰਟਾ ਦੇ ਵਿੱਚ ਵੱਖਵਾਦੀਆਂ ਨੂੰ ਕੁਛ ਜੋ ਹਵਾ ਮਿਲ ਰਹੀ ਹੈ ਉਸ ਦੇ ਬਾਰੇ ਜਾਂ ਉਸ ਦੇ ਖਿਲਾਫ ਜਿਹੜੇ ਵਿਚਾਰ ਆ ਰਹੇ ਨੇ ਉਹ ਹੁਣ ਥੋੜ੍ਹਾ ਜਿਹਾ ਜ਼ੋਰ ਫੜਨ ਲੱਗੀਆਂ ਨੇ ਦੋਵੇਂ ਪਾਸੇ ਦੀਆਂ ਗੱਲਾਂ ਬਾਤਾਂ। ਕੋਈ ਕਹਿੰਦਾ ਕਿ ਅਲਬਰਟਾ ਵੱਖਰਾ ਨਹੀਂ ਹੋ ਸਕਦਾ, ਇਸ ਵਿੱਚ ਖਰਚਾ ਬੇਤਹਾਸ਼ਾ ਹੋਵੇਗਾ, ਅਲਬਰਟਾ ਵੱਖਰੇ ਮੁਲਕ ਵਜੋਂ ਅੱਗੇ ਨਹੀਂ ਵੱਧ ਸਕੇਗਾ। ਅਤੇ ਪ੍ਰੈਮੀਅਰ ਸਮਿਥ ਨੇ ਵੀ ਹਾਲਾਂਕਿ ਕਿਹਾ ਸੀ ਕਿ ਬਿਲੀਅਨਸ ਦਾ ਖਰਚਾ, ਅਤੇ ਹੁਣ ਯੂਨੀਵਰਸਿਟੀ ਦੇ ਕੁਛ ਮਾਹਰ ਜਿਹੜੇ ਨੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਨੂੰ ਹਿਸਾਬ ਕਿਤਾਬ ਲਾ ਕੇ ਦੱਸੋ ਕਿ ਕੀ ਅਲਬਰਟਾ ਇੱਕ ਵੱਖਰੇ ਮੁਲਕ ਵਜੋਂ ਕਾਮਯਾਬ ਹੋ ਸਕਦਾ। ਅਤੇ ਹੁਣ ਅਲਬਰਟਾ ਦੇ ਵਿੱਚ ਜਿਹੜਾ ਵੱਖਵਾਦੀ ਗਰੁੱਪ ਹੈ ਉਹ ਕਹਿੰਦੇ ਨੇ ਕਿ ਅਸੀਂ ਮੁਹਿੰਮ ਸ਼ੁਰੂ ਕਰ ਰਹੇ ਹਾਂ ਅਤੇ ਦੱਸ ਰਹੇ ਹਾਂ ਕਿ ਸਾਡੇ ਕੋਲ ਰਿਸੋਰਸਿਸ ਹੈਗੇ ਨੇ ਇਕੱਲੇ ਜਾਣ ਚੱਲਣ ਲਈ। 35 ਕੁ ਲੋਕ ਅਲਬਰਟਾ ਦੇ ਇੱਕ ਹੋਟਲ ਦੇ ਵਿੱਚ ਇਕੱਠੇ ਹੋਏ ਅਤੇ ਅਲਬਰਟਾ ਵਾਸੀਆਂ ਨੂੰ ਇਸ ਰੈਫਰੈਂਡਮ ਦੇ ਬਾਰੇ ਜਾਣਕਾਰੀ ਦੇਣ ਲਈ ਇਕੱਠੇ ਹੋਏ ਅਤੇ ਲੈਟ ਅਲਬਰਟਾ ਡਿਸਾਈਡ ਕੰਪੇਨ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਕਿ ਅਲਬਰਟਾ ਵਾਲੇ ਫੈਸਲਾ ਕਰਨ। ਕੋਈ ਸੈਪਰੇਟਿਸਟ ਐਡਵੋਕੇਟ ਅਤੇ ਹੋਰ ਕਈ ਲੋਕ ਹੈਗੇ ਨੇ ਉਹ ਇਸ ਦੇ ਹੱਕ ਵਿੱਚ ਇੱਥੇ ਇਕੱਠੇ ਹੋਏ ਸੀ ਕੈਲਗਰੀ ਦੇ ਵਿੱਚ। ਅਤੇ October 19 ਨੂੰ ਇਹ ਰੈਫਰੈਂਡਮ ਜਿਹਦੇ ਬਾਰੇ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਹੋਵੇਗਾ, ਲੇਕਿਨ ਉਹ ਕਹਿੰਦੇ ਨੇ ਕਿ ਅਸੀਂ ਅਲਬਰਟਾ ਇਕੱਲੇ ਸਰਵਾਈਵ ਕਰ ਸਕਦਾ ਹੈ, ਕੋਈ ਇਹਦੇ ਵਿੱਚ ਡਾਊਟ ਨਹੀਂ ਹੈ, ਲੇਕਿਨ ਉਹ ਖਰਚਿਆਂ ਬਾਰੇ ਵਿਸਥਾਰ ਵਗੈਰਾ ਦੇਣ ਤੋਂ ਅਸਮਰੱਥ ਨੇ ਅਜੇ ਕਿ ਉਹ ਕੀ ਕਹਿੰਦੇ ਨੇ ਕਿ ਕਿਸ ਤਰ੍ਹਾਂ ਚੱਲ ਸਕਦਾ ਹੈ ਇਹਦੇ ਬਾਰੇ ਕੋਈ ਪੱਕਾ ਨਹੀਂ ਹੈ ਜੀ। ਇੱਕ ਵੈਸਟਜੈੱਟ ਦੀ ਫਲਾਈਟ ਜੋ USA ਤੋਂ ਕੈਲਗਰੀ ਨੂੰ ਆਉਣੀ ਸੀਗੀ ਜੀ, ਉਸ ਰਨਵੇ ਦੇ ਉੱਪਰ ਕੁਛ ਹੋਇਆ ਅਤੇ ਫਲਾਈਟ ਨੂੰ ਅਬੋਰਟ ਕਰਨਾ ਪਿਆ ਜੀ ਟੇਕ ਆਫ। ਵੈਸਟਜੈੱਟ ਨੇ ਕਨਫਰਮ ਕੀਤਾ ਕਿ WS 1571 ਡੈਨਵਰ ਤੋਂ ਕੈਲਗਰੀ ਆਉਣੀ ਸੀਗੀ ਜੀ, ਅਤੇ ਇੰਸੀਡੈਂਟ ਇਹ ਇਨਵੋਲਵ ਕੁਛ ਇਸ ਤਰ੍ਹਾਂ ਦਾ ਹੋਇਆ ਕਿ ਰਨਵੇ 8 'ਤੇ ਤਕਰੀਬਨ ਦੁਪਹਿਰੇ 12:30 ਕੁਛ ਹੋਇਆ, ਅਤੇ ਕੁਛ ਰਨਵੇ 'ਤੇ ਜੋ ਹੋਇਆ ਜਿਹੜਾ ਜਿਸ ਦੇ ਨਾਲ ਪਤਾ ਲੱਗਾ ਕਿ ਕੋਈ ਗੜਬੜ ਹੋਈ ਹੈ ਅਤੇ ਦੋ ਟਾਇਰ ਜਿਹੜੇ ਜਹਾਜ਼ ਦੇ ਜਿਹੜੇ ਨੇ ਉਹ ਫਟੇ ਹੋਏ ਦੇਖੇ ਗਏ। ਸੋ ਇਹ ਕੀ ਹੈ ਅਸਲੀ ਕਹਾਣੀ, ਪਰ ਇਹਨਾਂ ਦੱਸਿਆ ਗਿਆ ਕਿ ਜਹਾਜ਼ ਦੇ ਜਿਹੜਾ ਟਾਇਰ ਸੀਗੇ ਜੀ ਉਹ ਉੱਪਰੋਂ ਫਟ ਗਏ ਸੀ ਅਤੇ ਜਹਾਜ਼ ਜਿਹੜਾ ਰਿਮਾਂ ਦੇ ਉੱਤੇ ਟਿਕਿਆ ਹੋਇਆ ਸੀ, ਦੋਵੇਂ ਟਾਇਰ ਜਿਹੜੇ ਨੇ ਉਹ ਬਲੋ ਆਊਟ ਹੋ ਚੁੱਕੇ ਸੀ। ਅਤੇ ਸਾਰੇ ਗੈਸਟ ਠੀਕ ਠਾਕ ਨੇ, ਸਾਰੇ ਪੈਸੰਜਰ ਬਿਲਕੁਲ ਠੀਕ ਠਾਕ ਨੇ, ਅਤੇ ਉਹਨਾਂ ਨੂੰ ਵਾਪਸ ਸੁਰੱਖਿਅਤ ਜਗ੍ਹਾ 'ਤੇ ਪਹੁੰਚਾ ਦਿੱਤਾ ਗਿਆ ਜੀ। ਇਸ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੁੰਦਾ ਹੈ। ਹੋਈਆਂ ਭੁੱਲਾਂ ਚੁੱਕਾਂ ਲਿਖਵਾਂ ਜੀ, ਸਤਿ ਸ਼੍ਰੀ ਅਕਾਲ।

0: 7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: ਕੈਲਗਰੀਸ ਓਲਡੇਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
2: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 to 8 PM ਸੰਡੇਜ਼ 1 to 5 PM
1: ਵਿਜ਼ਿਟ sabrang.ca
3: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
1: 3, 2, 1, 0.
4: Ladies and gentlemen, get ready to be a part of the hit Desi Radio Show with Sean. A complete audio magazine. Sangeet Studio.

0: Can you afford to miss my show? I bet you can't. Curl of headlines, adventure of music, passion and possession of what you want on your radio. Keep listening, keep driving.
1: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ, ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂੰਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587

0: सबसे ज्यादा पॉपुलर यूथ गेम जो गिना जाता है वो सॉकर है, जिसमें सबसे ज्यादा टीनेजर बच्चे खेलते हैं. और अब जब आप एक आध मैच जीत जाते हैं और आपके मुल्क में वर्ल्ड कप भी होता है, और उसके बाद जो आने वाली जनरेशन है, जो इस वक्त बच्चे देख रहे हैं, 5, 7, 8, 10, 12 साल के जो बच्चे देख रहे हैं, उनको शौक होता है. और जब शौक होता है वो क्रेज बनता है, क्रेज बनता है तो प्लेयर्स आते हैं तो कौमों की टीमें बन जाती हैं. एंड दैट इज गोइंग टू बी जो एक होप है कनाडा से आपको. अब क्या कहते हैं, द फ्यूचर ऑफ कनेडियन सॉकर इजंट जस्ट कमिंग, मुझे ये लगता है कि इट हैज अराइव्ड. फर्स्ट एवर वर्ल्ड कप विन. तो मुझे तो सच्ची बात है, ये जब से वैसे भी सेपरेशन वगैरह की बातें करते हैं अल्बर्टा की, तो कनाडा से और भी ज्यादा प्यार हो चुका है. और जब इस तरह के किसी इंटरनेशनल प्लेटफॉर्म पे रेड फ्लैग, मेपल लीफ फ्लैग जो है ऊंचा उड़ता है, तो आपको बड़ा मजा आता है, बड़ा अच्छा लगता है. सो कंग्रेचुलेशंस, ये बड़ी एक न्यूज थी. और इसका मजा लीजिए उस वक्त तक जैसे एक अच्छे गाने का, एक अच्छी मूवी का मजा लेते हैं ना, इस जीत का मजा लीजिए फॉर मेनी मेनी डेज एंड वीक्स टू कम. और आई होप कि हम कुछ और मैचेस भी जीते. इट बी वेरी डेल्यूजनल या ओवर एम्बिशन बात होगी कि हम कोई वर्ल्ड कप जीत सकते हैं, लेकिन 2-4 मैच जीत के जब एक टॉप की टीमों में शामिल हो जाते हैं तो उससे आपका जो कॉन्फिडेंस है दैट यू कैन डू इट. रिमेंबर जॉर्ज बेनिस्टर यूके के एक स्पोर्ट्समैन थे, रेस करते थे. ये जो 1 माइल का जो शैकल जिसे कहा जाता है, ये वो पहले प्लेयर थे जिन्होंने तोड़ा था ह्यूमन हिस्ट्री में 1954 में. यानी वो एक प्लेयर था जिसने 1 मिनट में किलोमीटर करने का ये जो रिकॉर्ड तोड़ा था. अब सोचिए कि 6,000 साल की नोन हिस्ट्री में वो एक बंदा था, एंड उसके बाद अब तक 20,000 से ज्यादा लोग ये रिकॉर्ड तोड़ चुके हैं. जब आपकी टीम को, जब प्लेयर्स को, जब किसी को ये लगता है कि ये डूएबल है, वी कैन, उससे पूरा पर्सपेक्टिव, पूरी पिक्चर चेंज हो जाती है. तो कनाडा के इस मैच ने पूरा ये जो प्रोस्पेक्टिव है हमारे फ्यूचर सॉकर का, वर्ल्ड कप का, उसको चेंज कर दिया है. प्रोग्राम में संगीत, मैं हूं शान. एक ब्रेक की तरफ चलते हैं और उसके बाद वापस आएंगे.
1: दिल को छू जाने वाली मासी की कानों में रस खोलती आवाज, संगीत स्टूडियो. स्टे ट्यून्ड फॉर पॉपुलर ट्यून्स राइट हियर इन संगीत स्टूडियो.
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ. ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ.
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ.
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ.
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ. ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408.
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ. ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ. ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ, 403-607-4208. ਅਕਾਲ ਫੋਰਨ ਐਕਸਚੇਂਜ.
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ. ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ. ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ.
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਆਲਟਰ ਜੱਗੀ ਢਿਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ 1 ਨਹੀਂ 2 ਲਵਾਂਗੇ. ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ. ਮੈਂ ਸੁਣਿਆ ਜੱਗੀ ਢਿਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ.
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿਲੋ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ. ਜੱਗੀ ਢਿਲੋ ਦਾ ਫੋਨ ਨੰਬਰ ਹੈ 403-616-2445.
6: ਓਹੋ, ਅੱਜ ਫੇਰ ਨੀ ਲੋਡ ਮਿਲਿਆ.
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ 1 ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ.
7: ਓਹੋ, ਰਹਿ ਗਏ ਨਾ ਫੇਰ ਪਿੱਛੇ. ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ. ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ. ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001. ਸੋਨਿਕ ਇੰਸ਼ੋਰੈਂਸ.
8: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ. ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ.
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ. ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
8: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ. ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ
3: ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
9: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ

0: टाइम पे आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001 सोनिक इंश्योरेंस।
1: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
2: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण सब दी चाहत अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757।
1: मर्सिडीज बेंस कंट्री हिल्स।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ NYC ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
5: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
2: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
6: Your choice, your voice. Zara Vakri type ki presentation. Full of masti, full of information. Program is being presented by Sean. Stay tuned. Stay tuned. Stay tuned.